0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: to FM 101 abale bale o shawa shawa

0: सुनते रहिए FM 101 101 101।
1: We will be back after this short commercial break. Stay with us.
2: السلام علیکم سامعین، پروگرام جان ہے تے جہان ہے دے نال طاہرہ جبین حاضر ہے۔ اج ساڈے پروگرام دے وچ ساڈے مہمان نے ہومیو ڈاکٹر سعید انور سلیری صاحب۔ ڈاکٹر صاحب کسے تعارف دے محتاج نہیں۔ ڈاکٹر صاحب سابقہ وائس پرنسپل نے لاہور میڈیکل کالج دے۔ ڈاکٹر صاحب اس شعبے دے وچ 30 سالہ تجربہ رکھدے نے۔ سامعین، تان کوئی وی مسئلہ ہووے تسی کلینک آ سکدے ہو یا ڈاک دے ذریعے دوائی منگوا سکدے ہو۔ اس تو علاوہ ڈاکٹر صاحب نظر دے بارے چ ہور وی کافی بیماریاں دے بارے چ چیک اپ کردے نے اور اکثر اپنے کلینک تے کیمپ وی لگاندے نے۔ ڈاکٹر صاحب دا کلینک دا پتہ نوٹ کر لو، انور ہسپتال نزد تھانہ بدامی باغ لاہور۔ ڈاکٹر صاحب دا فون نمبر ہے 0300441380 یعنی 0300-4413-860۔ ڈاکٹر صاحب دے کلینک دے اوقات کار نوٹ کر لو، صبح 11 بجے تو لے کے شام 5 بجے تک تے رات 8 بجے تو لے کے 11 بجے تک اپنے کلینک تے مریض ویکھدے نے۔ تے پروگرام دا باقاعدہ آغاز کرنے ہاں، ساڈے نال موجود نے ہومیو ڈاکٹر سعید انور سلیری صاحب۔ جی ڈاکٹر صاحب السلام علیکم۔
3: وعلیکم السلام۔
2: جی ڈاکٹر صاحب، اے پہلا میسج میں پڑھ رہی ہاں، ਰਿਹਾਨਾ ਬੀਬੀ ਨੇ ਕੀਤਾ ਹੈ ਸਾਨੂੰ ਲਾਹੌਰ ਤੋਂ ਹੀ। ਇਹ ਲਿਖਦੀਆਂ ਨੇ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ ਡਾਕਟਰ ਸਾਹਿਬ, ਇਹਨਾਂ ਨੂੰ ਦਮੇ ਦਾ ਮਸਲਾ ਸੀ। ਇਹ ਕਹਿੰਦੀਆਂ ਨੇ ਕਿ ਮੇਰਾ ਦਮਾ ਹੁਣ ਠੀਕ ਹੈ
3: ਜੀ।
2: ਪਹਿਲੇ ਇਹਨਾਂ ਦਾ ਅਕਸਰ ਸਾਹ ਵੀ ਖਰਾਬ ਹੋ ਜਾਂਦਾ ਸੀ, ਘਰ ਦਾ ਕੰਮ ਕਰਨ ਲੱਗਿਆਂ ਵੀ ਇਹਨਾਂ ਨੂੰ ਤਕਲੀਫ ਹੁੰਦੀ ਸੀ। ਇਹ ਲਿਖਦੀਆਂ ਨੇ ਕਿ ਮੈਂ ਹੁਣ ਠੀਕ ਹਾਂ। ਇਹਨਾਂ ਨੇ ਮਜ਼ੀਦ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਇਹਦੇ ਬਾਰੇ 'ਚ ਪਰਹੇਜ਼ ਦੇ ਬਾਰੇ ਦੱਸੋ ਔਰ ਇਸ ਤੋਂ ਇਲਾਵਾ ਅਗਰ ਮੈਨੂੰ ਦਵਾਈ ਦੀ ਜ਼ਰੂਰਤ ਹੈ ਤਾਂ ਦਵਾਈ ਮਜ਼ੀਦ ਭੇਜ ਦਿਓ।
3: ਬਿਸਮਿਲ੍ਲਾਹਿ ਰਹਿਮਾਨ ਰਹੀਮ। ਇਹਨਾਂ ਦਾ ਨਾ ਦਮੇ ਦਾ ਮਸਲਾ ਕਾਫੀ ਖਰਾਬ ਸੀ, ਬੜਾ ਪੁਰਾਣਾ ਮਰਜ਼ ਸੀ ਜਿਹਦੀ ਵਜ੍ਹਾ ਨਾਲ ਇਹਨਾਂ ਸਾਹ ਰੁਕ ਜਾਂਦਾ ਸੀ। ਅਤੇ ਇਹਨਾਂ ਦਾ ਐਕਸਰੇ ਵੀ ਮੈਂ ਚੈੱਕ ਕੀਤਾ ਸੀ, ਇਹਦੇ 'ਚ ਇਹਨਾਂ ਦਾ ਨਾ ਬਲਗਮ ਵਗੈਰਾ ਬਹੁਤ ਜ਼ਿਆਦਾ ਸੀ, ਰੇਸ਼ਾ ਜੰਮੇ ਸੀ ਬਲਗਮ ਅਤੇ ਫੇਫੜਿਆਂ ਦੇ ਵਿੱਚ। ਅਤੇ ਉਹ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀਆਂ ਦਵਾਈਆਂ ਦੇ ਨਾਲ ਇਹ ਸ਼ਫਾਯਾਬ ਹੋ ਗਏ ਨੇ। ਅਤੇ ਤੁਹਾਡੀ ਦਵਾਈ ਸੀ ਜੀ ਆਰਸੈਨਿਕ 30, ਇਹ 5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਸੀ। ਇਹਦੇ ਨਾਲ ਤੁਹਾਡਾ ਦਮੇ ਦਾ ਮਰਜ਼ ਖਤਮ ਹੋ ਗਿਆ ਹੈ ਹੁਣ, ਲੇਕਿਨ ਮਜ਼ੀਦ ਤੁਸੀਂ ਦਵਾਈ 1 ਮਹੀਨੇ ਦੀ ਹੋਰ ਖਾਣੀ ਹੈ। ਇਹ ਦਵਾਈ ਤੁਸੀਂ ਕਲੀਨਿਕ 'ਤੇ ਤਸ਼ਰੀਫ ਲਾਓ ਜਾਂ ਫਿਰ ਡਾਕ ਦੇ ਜ਼ਰੀਏ ਮੰਗਾ ਲਓ, ਅੱਲਾਹ ਤਾਲਾ ਆਪਣਾ ਕਰਮ ਕਰੇਗਾ
2: ਜੀ। ਡਾਕਟਰ ਸਾਹਿਬ ਇਹ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਹਿਮਦ ਸਾਹਿਬ ਨੇ ਹਾਫਜ਼ਾਬਾਦ ਤੋਂ ਲਿਖਿਆ ਹੈ। ਇਹ ਲਿਖਦੇ ਨੇ ਕਿ ਮੈਨੂੰ ਮੋਹਰਿਆਂ ਦਾ ਮਸਲਾ ਸੀ
3: ਜੀ।
2: ਇਹਨਾਂ ਨੂੰ ਡਾਕਟਰ ਨੇ ਓਪਰੇਸ਼ਨ ਦੇ ਬਾਰੇ 'ਚ ਕਿਹਾ ਸੀ, ਲੇਕਿਨ ਇਹ ਓਪਰੇਸ਼ਨ ਤੋਂ ਕਰਵਾਉਣ ਤੋਂ ਡਰਦੇ ਸੀ। ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ। ਇਹ ਲਿਖਦੇ ਨੇ ਕਿ ਮੇਰੀ ਸੱਜੀ ਲੱਤ ਵੀ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ 'ਚ ਵੀ ਦਰਦ ਰਹਿੰਦੀ ਸੀ। ਇਹਨਾਂ ਲਿਖੇ ਕਿ ਮੈਂ 1 ਮਹੀਨਾ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੈਂ ਹੁਣ ਠੀਕ ਹਾਂ। ਇਹਨਾਂ ਨੇ ਕਿਹਾ ਕਿ ਮਜ਼ੀਦ ਡਾਕਟਰ ਸਾਹਿਬ ਇਹ ਜਿਹੜਾ ਮੇਰਾ ਮਸਲਾ ਹੈ ਕਿ ਲੱਤ ਦਾ ਔਰ ਕਮਰ ਦਾ, ਇਹਦੇ ਵਾਸਤੇ ਤੁਸੀਂ ਮੈਨੂੰ ਮਜ਼ੀਦ ਦਵਾਈ ਅਰਸਾਲ ਕਰ ਦਿਓ।
3: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਕੋਈ ਵੀ ਮਸਲਾ ਹੋਵੇ, ਜੋੜਾਂ ਦੀਆਂ ਦਰਦਾਂ ਨੇ, ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਗੋਡਿਆਂ ਤੋਂ ਚੱਲਣਾ ਫਿਰਨਾ ਮੁਸ਼ਕਲ ਹੋ ਜਾਂਦਾ, ਇਸ ਤੋਂ ਬਾਅਦ ਮੋਹਰਿਆਂ ਦੀ ਵਜ੍ਹਾ ਨਾਲ ਵੀ ਬਾਅਦ ਬਾਅਦ ਓਪਰੇਸ਼ਨ ਵੀ ਕਰਾਉਣੇ ਪੈ ਜਾਂਦਾ ਹੈ। ਅਤੇ ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਮੋਹਰਿਆਂ ਦੀ ਦਵਾਈ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਭੇਜ ਰਹੇ ਹਾਂ। ਪਹਿਲੀ ਜਿਹੜੀ ਤੁਸੀਂ ਦਵਾਈ ਖਾਧੀ ਉਹਨਾਂ ਤੁਹਾਨੂੰ ਕਾਫੀ ਫਰਕ ਪੈ ਗਿਆ ਹੈ, ਲੇਕਿਨ ਮਜ਼ੀਦ ਤੁਸੀਂ ਇਹ ਦਵਾਈ ਅਜੇ 2 ਮਹੀਨੇ ਹੋਰ ਖਾਣੀ ਹੈ। ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਪੂਰਾ ਤੁਹਾਨੂੰ ਆਰਾਮ ਆ ਜਾਏਗਾ
2: ਜੀ। ਸਾਮਾਈਨ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ। ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300-4413-860 ਯਾਨੀ 0300-4413-860 ਜੀ। ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ, ਅਗਲਾ ਸਾਨੂੰ ਮੈਸੇਜ ਕੀਤਾ ਹੈ ਵਾਸਤ ਸਾਹਿਬ ਨੇ। ਇਹ ਲਿਖਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀ ਸੀ, ਇਹਨਾਂ ਤੁਹਾਡੇ ਕੋਲੋਂ ਦਵਾਈ ਕਲੀਨਿਕ ਤੋਂ ਆ ਕੇ ਲਈ ਸੀ। ਇਹ ਕਹਿੰਦੇ ਨੇ ਕਿ ਮੈਂ 2 ਮਹੀਨੇ ਤੁਹਾਡੀ ਦਵਾਈ ਇਸਤੇਮਾਲ ਕੀਤੀ ਹੈ, ਮੇਰੇ ਗੁਰਦੇ ਦੀ ਪੱਥਰੀ ਨਿਕਲ ਗਈ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਥੋੜ੍ਹਾ ਹੁਣ ਸ਼ੂਗਰ ਦਾ ਮਸਲਾ ਹੋ ਗਿਆ ਹੈ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਵਾਸਤੇ ਤੁਸੀਂ ਦਵਾਈ ਅਰਸਾਲ ਕਰਦੇ ਹੋ।
3: ਹਾਂਜੀ, ਗੁਰਦੇ 'ਚ ਪੱਥਰੀ ਜਿਹੜੀ ਉਹਦਾ ਬੜਾ ਡਾਕਟਰ ਨੇ ਤੁਹਾਨੂੰ ਓਪਰੇਸ਼ਨ ਦਾ ਕਿਹਾ ਸੀ, ਤੁਹਾਡੇ 4 mm ਦੀ ਪੱਥਰੀ ਸੀ ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਸਾਡੀਆਂ ਦਵਾਈਆਂ ਦੇ ਨਾਲ ਸ਼ੂਗਰ ਪੱਥਰੀ ਤੁਹਾਡੀ ਖਤਮ ਹੋ ਗਈ ਹੈ। ਤੁਹਾਡੀ ਦਵਾਈ ਸੀ ਜੀ ਲਾਈਕੋਪੋਡੀਅਮ 'ਤੇ, ਇਹ 5 ਕਤਰੇ ਸੁਬਹਾ ਦੁਪਹਿਰ ਸ਼ਾਮ ਤੁਸੀਂ ਪੀਣੇ ਸਨ ਅਤੇ ਇਹਦੇ ਨਾਲ ਤੁਸੀਂ ਸ਼ਿਫਾਯਾਬ ਹੋਏ ਅੱਲਾਹ ਤਾਲਾ ਦੇ ਫਜ਼ਲ ਨਾਲ। ਹੁਣ ਦੂਸਰਾ ਮਸਲਾ ਜਿਹੜਾ ਤੁਸੀਂ ਕਹਿ ਰਹੇ, ਇਹਦਾ ਵੀ ਤੁਹਾਨੂੰ ਦਵਾਈ ਇਨਸ਼ਾਅੱਲਾ ਇਹਦੇ ਨਾਲ ਵੀ ਤੁਹਾਨੂੰ ਆਰਾਮ ਆ ਜਾਏਗਾ। ਦਵਾਈ ਤੁਹਾਨੂੰ ਇਹਦੀ ਅਸੀਂ ਭੇਜ ਰਹੇ ਹਾਂ, یہ تسی ایک مہینہ استعمال کرو انشاءاللہ اللہ تعالیٰ اپنا کرم کر دے گا
2: جی. اگلا میسج سن کیتا ہے لاہور تو محمد ریاض نے, یہ لکھدے نے کہ من شوگر دا مسئلہ ہے اور اکثر میرا بلڈ پریشر بھی ہائی ہو جاندا ہے. انہاں دونوں مسئلیاں دی دوائی تہاڈے کولوں کھادی ہے, یہ کہندے نے میری شوگر کنٹرول ہے اور بلڈ پریشر بھی ہن میرا ٹھیک رہندا ہے. انہوں نے کہا کہ ڈاکٹر صاحب میری نظر دا مسئلہ ہو رہا ہے کہ شوگر اور بلڈ پریشر ہائی ہون دی وجہ تو میری نظر بہت کمزور ہو رہی ہے. انہوں نے کہا کہ مینوں اس دفعہ تسی نظر دی کمزوری دور کرن واسطے بھی دوائی ارسال کر دیو.
3: جی بالکل, شوگر واسطے تہاڈی دوائی سی جی ایسڈ فاس مدر ٹنکچر تے ڈمیانا مدر ٹنکچر تے سزی جم جمبولینم, تے اے تسی دوائیاں اجے مزید کھانیاں نے, ایدے نال تہاڈی شوگر کنٹرول ہوئی ہے. پہلے تہاڈی شوگر 500 تے اوتے جا رہی سی اور اللہ تعالیٰ دے فضل نال دوائیاں دے نال تہاڈی شوگر کنٹرول ہو چکی ہے, لیکن دوائی تسی اجے لمبا عرصہ استعمال کرنی ہے نظر, تے اے تسی دوائیاں اجے مزید کھانیاں نے, ایدے نال تہاڈی شوگر کنٹرول ہوئی ہے. پہلے تہاڈی شوگر 500 تے اوتے جا رہی سی اور اللہ تعالیٰ دے فضل نال دوائیاں دے نال تہاڈی شوگر کنٹرول

0: ਤੋਂ ਬਗੈਰ ਯਾਨੀ ਸਫੇਦ ਮੋਤੀਆ ਜਾਂ ਕਾਲਾ ਮੋਤੀਆ ਹੋਏ ਅਕਸਰ ਸ਼ੂਗਰ ਦੀ ਵਜ੍ਹਾ ਤੋਂ ਜਾਂ ਬਲੱਡ ਪ੍ਰੈਸ਼ਰ ਹਾਈ ਰਹਿਣ ਦੀ ਵਜ੍ਹਾ ਤੋਂ ਲੋਕਾਂ ਨੂੰ ਨਜ਼ਰ ਦੀ ਕਮਜ਼ੋਰੀ ਦਾ ਮਸਲਾ ਹੋ ਜਾਂਦਾ ਜਾਂ ਮੋਤੀਆ ਉਤਰ ਆਉਂਦਾ ਸਫੇਦ ਜਾਂ ਕਾਲਾ। ਅਤੇ ਇਹ ਜ਼ਰਾ ਤਫਸੀਲਾਂ ਦੱਸੋ ਕਿ ਇਹਦੇ ਵਿੱਚ ਇਲਾਜ ਮੁਕੰਮਲ ਮੌਜੂਦ ਹੈ ਔਰ ਮਾਸ਼ਾਅੱਲਾ ਤੁਹਾਡੇ ਕੋਲੋਂ ਤਾਂ ਕਾਫੀ ਮਰੀਜ਼ ਸ਼ਫਾਯਾਬ ਵੀ ਹੋ ਚੁੱਕੇ ਨੇ, ਅਤੇ ਇਹਦੇ ਬਾਰੇ ਜ਼ਰਾ ਤਫਸੀਲਾਂ ਦੱਸ ਦਿਓ
1: ਜੀ। ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਲੋਕ ਸ਼ਫਾਯਾਬ ਹੋ ਚੁੱਕੇ ਨੇ। ਅੱਖਾਂ ਦਾ ਕੋਈ ਵੀ ਮਸਲਾ ਹੋਵੇ, ਸਫੇਦ ਮੋਤੀਆ ਹੋਵੇ ਜਾਂ ਕਾਲਾ ਮੋਤੀਆ ਜਾਂ ਧੁੰਦਲਾ ਨਜ਼ਰ ਆਉਂਦਾ ਹੋਵੇ, ਸ਼ੂਗਰ ਦੀ ਵਜ੍ਹਾ ਨਾਲ ਨਜ਼ਰ ਕਮਜ਼ੋਰ ਹੋ ਜਾਵੇ, ਉਸ ਤੋਂ ਬਾਅਦ ਰਾਤ ਨੂੰ ਜਿਹਨਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਜਿਹਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ, ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕੁਝ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ, ਕੁਝ ਲੋਕਾਂ ਨੂੰ ਦਿਨ ਦੇ ਟਾਈਮ ਵੀ ਸੂਰਜ ਦੀ ਰੋਸ਼ਨੀ 'ਚ ਨਜ਼ਰ ਘੱਟ ਜਾਂਦੀ ਹੈ, ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ। ਇਸ ਤੋਂ ਇਲਾਵਾ ਅੱਖਾਂ ਦੇ ਹੋਰ ਵੀ ਕੋਈ ਵੀ ਬਿਮਾਰੀ ਹੋਏ, ਪਾਣੀ ਆਉਂਦਾ ਜਾਂ ਕੁੱਕਰੇ ਬਣ ਜਾਂਦੇ ਨੇ ਜਾਂ ਅੱਖਾਂ 'ਚ ਖਾਰਿਸ਼ ਹੁੰਦੀ ਹੈ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਇਹਦੇ ਵਾਸਤੇ ਇੱਕ ਤਾਂ ਕਤਰੇ ਹੁੰਦੇ ਨੇ ਸਨੇਰੀਆ ਮਾਰਟੀਮਾ, ਦੂਸਰੇ ਕਤਰੇ ਨੇ ਯੂਫਰੇਜ਼ੀਆ ਆਈ ਡਰਾਪ ਨੇ, ਇਹ ਦੋਨੋਂ ਕਤਰੇ ਇਸਤੇਮਾਲ ਕਰਨੇ ਹੁੰਦੇ ਨੇ। ਉਸ ਤੋਂ ਇਲਾਵਾ ਦਵਾਈਆਂ ਵੀ ਆਇਆ ਨੇ, ਉਹ ਦਵਾਈਆਂ ਵੀ ਇਸਤੇਮਾਲ ਕਰਨੀਆਂ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ, ਜਦੋਂ ਵੀ ਬਾਹਰ ਨਿਕਲੋ ਅਤੇ ਐਨਕ ਪਾ ਲਓ, ਅਗਰ ਰਾਤ ਦਾ ਟਾਈਮ ਹੈ ਤਾਂ ਸਫੇਦ ਐਨਕ ਇਸਤੇਮਾਲ ਕਰੋ, ਅਤੇ ਤਾਂ ਕਿ ਘੱਟੇ ਮਿੱਟੀ ਗੁਰਦੋਂ ਕੋ ਬਾਹਰ ਜਿਹੜੀ ਇਹਦੇ ਨਾਲ ਵੀ ਮੋਤੀ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਵਾਸਤੇ ਅੱਖਾਂ ਦੀ ਹਿਫਾਜ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਬਾਹਰੋਂ ਜਦੋਂ ਵੀ ਆਓ ਤੁਸੀਂ ਅੱਖਾਂ ਨੂੰ ਠੰਡੇ ਪਾਣੀ ਦੇ ਛੱਟੇ ਮਾਰੋ ਤਾਂ ਕਿ ਅੰਦਰੋਂ ਸਾਫ਼ ਹੋ ਜਾਏ ਗਰਦੋ ਗੁਬਾਰ। ਬਾਕੀ ਅੱਲਾਹ ਤਾਲਾ ਕੋਈ ਵੀ ਕਿਸੇ ਕਿਸਮ ਦਾ ਮਸਲਾ ਅੱਲਾਹ ਤਾਲਾ ਸ਼ਫਾ ਦੇਣ ਵਾਲਾ
0: ਜੀ। ਸਾਮਿਨ, ਤੁਸੀਂ ਡਾਕਟਰ ਸਾਹਿਬ ਕੋਲੋਂ ਤਫਸੀਲਨ ਇਸ ਬਾਰੇ 'ਚ ਸੁਣ ਲਿਆ। ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਬਦੁਲ ਰਹਿਮਾਨ ਸਾਹਿਬ ਨੇ ਸਾਨੂੰ ਕੀਤਾ ਹੈ ਗੁਜਰਾਂਵਾਲਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਸ ਸੀ ਦਾ ਮਸਲਾ ਸੀ, ਇਹਨਾਂ ਨੇ ਤੁਹਾਡੇ ਕੋਲੋਂ 3 ਮਹੀਨੇ ਇਲਾਜ ਕਰਵਾਇਆ ਹੈ, ਇਹਨਾਂ ਦੀ ਰਿਪੋਰਟਾਂ ਹੁਣ ਨੈਗੇਟਿਵ ਆ ਗਈਆਂ। ਮਜ਼ੀਦ ਇਹਨਾਂ ਨੇ ਕਿਹਾ ਕਿ ਮੈਨੂੰ ਨਾ ਅਕਸਰ ਹੁਣ ਜੋੜਾਂ ਦੀ ਦਰਦਾਂ ਦਾ ਮਸਲਾ ਹੋਇਆ, ਗੋਡੇ 'ਚ ਵੀ ਗੈਪ ਆ ਗਿਆ ਜਿਹਦੀ ਵਜ੍ਹਾ ਤੋਂ ਚੱਲਣਾ ਫਿਰਨਾ ਜ਼ਰਾ ਮੁਸ਼ਕਿਲ ਹੋ ਰਿਹਾ ਇਹਨਾਂ ਨੂੰ। ਇਹਨਾਂ ਕਿਹਾ ਕਿ ਡਾਕਟਰ ਸਾਹਿਬ, ਅੱਗੇ ਵੀ ਮੈਂ ਤੁਹਾਡੇ ਕੋਲੋਂ ਇਲਾਜ ਕਰਵਾਇਆ ਸੀ, ਮੈਨੂੰ ਮਜ਼ੀਦ ਤੁਸੀਂ ਇਹ ਜਿਹੜਾ ਮੇਰਾ ਗੋਡੇ ਦਾ ਮਸਲਾ ਹੋਇਆ ਨਾ ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
1: ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ, ਹੈਪਾਟਾਈਟਸ ਵਾਸਤੇ ਤੁਹਾਡੀਆਂ ਦਵਾਈਆਂ ਸਾਂ ਜੀ, ਹੈਪਾਟਾਈਟਸ 200 ਅਤੇ ਚੈਲੀਡੋਨੀਅਮ ਮਦਰ ਟਿੰਕਚਰ। ਇਹ ਦਵਾਈਆਂ ਦੇ ਨਾਲ ਤੁਸੀਂ ਸ਼ਫਾਯਾਬ ਹੋਇਓ। ਇਹ ਹੈਪਾਟਾਈਟਸ ਵਾਸਤੇ ਬੜੀਆਂ ਅੱਛੀਆਂ ਅਤੇ ਮੌਸਰ ਦਵਾਈਆਂ ਨੇ, ਇਹਦੇ ਨਾਲ ਜਿਗਰ ਵੀ ਸੈੱਟ ਹੋ ਜਾਂਦਾ
0: ਜੀ। ਸਾਮਾਨ, ਡਾਕਟਰ ਸਾਹਿਬ ਦਾ ਪਤਾ ਔਰ ਉਹਨਾਂ ਦੇ ਔਕਾਤ ਘਰ ਕਲੀਨਿਕ ਦੇ ਇੱਕ ਵਾਰੀ ਫਿਰ ਨੋਟ ਕਰ ਲਵੋ, ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ, ਅਨਵਰ ਹੋਸਪਿਟਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 03-0044-1-3-8-6-0 ਯਾਨੀ 03-44-13-860। ਡਾਕਟਰ ਸਾਹਿਬ ਰੋਜ਼ਾਨਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ, ਨਾਗਾ ਕੋਈ ਨਹੀਂ ਹੁੰਦਾ। ਇਸ ਤੋਂ ਇਲਾਵਾ ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤ ਘਰ ਨੇ ਸੁਬਹਾ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ। ਇਹ ਲਿਖਦੇ ਨੇ ਕਿ ਤੁਹਾਡੇ ਕੋਲੋਂ ਮੈਂ ਦਵਾਈ ਖਾਧੀ, ਇਹਨਾਂ ਨੂੰ ਮਸਲਾ ਸੀ ਕਮਰ ਦਰਦ ਦਾ, ਇਸ ਤੋਂ ਇਲਾਵਾ ਇਹਨਾਂ ਨੂੰ ਜੋੜਾਂ ਦੀਆਂ ਵੀ ਦਰਦਾਂ ਸੀ। ਇਹਨਾਂ ਨੇ ਕਿਹਾ ਮੇਰੀ ਗਰਦਨ ਦੇ 2 ਮੋਹਰੇ ਵੀ ਹਿੱਲ ਗਏ ਸੀ, ਟੈਸਟ ਕਰਵਾਉਣ ਤੋਂ ਬਾਅਦ ਇਹਨਾਂ ਨੂੰ ਪਤਾ ਚੱਲਿਆ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਹੁਣ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਕਦੀ ਕਦੀ ਮੇਰੇ ਦਰਦ ਰਹਿੰਦੀ ਹੈ ਕਮਰ ਦੇ ਵਿੱਚ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਇਰਸਾਲ ਕਰ ਦਿਓ ਕਿਉਂਕਿ ਮੈਂ ਕਲੀਨਿਕ ਨਹੀਂ ਆ ਸਕਾਂਗਾ
1: ਜੀ। ਬਿਲਕੁਲ, ਦਵਾਈ ਤੁਹਾਡੀ ਮੌਜੂਦ ਹੈ, ਅੱਲਾਹ ਤਾਲਾ ਦੇ ਫਜ਼ਲ ਹੈ। ਇਹਦੇ ਨਾਲ ਮੋਹਰਿਆਂ ਦਾ ਕੋਈ ਵੀ ਮਸਲਾ ਹੋਵੇ ਕਿਸੇ ਕਿਸਮ ਦਾ, ਅਗਰ ਡਾਕਟਰਾਂ ਨੇ ਤੁਹਾਨੂੰ ਓਪਰੇਸ਼ਨ ਦਾ ਵੀ ਦੱਸਿਆ ਅਤੇ ਤੁਸੀਂ ਇੱਕ ਦਫ਼ਾ ਸਾਡਾ ਇਲਾਜ ਕਰਾਓ, ਇਨਸ਼ਾਅੱਲਾ ਮੋਹਰਿਆਂ ਦਾ ਇਲਾਜ ਬੜਾ ਅੱਛਾ ਅਤੇ ਮੌਸਰ ਹੈ, ਔਰ ਇਹਨਾਂ ਦਵਾਈਆਂ ਦੇ ਨਾਲ ਇਨਸ਼ਾਅੱਲਾ ਤੁਸੀਂ ਇਹ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ। ਤੁਹਾਡੀ ਦਵਾਈ ਹੈ ਜੀ R73, ਇਹ 10-10 ਕਤਰੇ ਤੁਸੀਂ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ। ਦਵਾਈ ਤੁਹਾਨੂੰ ਅਸੀਂ ਇਰਸਾਲ ਕਰ ਰਹੇ ਹਾਂ, ਇਹ ਤੁਸੀਂ 2-3 ਮਹੀਨੇ ਇਸਤੇਮਾਲ ਕਰੋ, ਇਨਸ਼ਾਅੱਲਾ ਮੋਹਰਿਆਂ ਦੀਆਂ ਦਰਦਾਂ ਮੋਹਰੇ ਤੁਹਾਡੇ ਠੀਕ ਹੋ ਜਾਂਦੇ
0: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਇਮਤਿਆਜ਼ ਸਾਹਿਬ ਨੇ ਕੀਤਾ ਹੈ ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੇਰਾ ਮੈਦਾ ਬਹੁਤ ਖਰਾਬ ਰਹਿੰਦਾ ਹੈ, ਇਹਨਾਂ ਕਿਹਾ ਹੈ ਕਿ ਮੈਨੂੰ ਮੈਦੇ ਦੇ ਵਿੱਚ ਅਕਸਰ ਜਲਨ ਰਹਿੰਦੀ ਹੈ, ਕੋਈ ਚੀਜ਼ ਖਾ ਲਾਂ ਅਤੇ ਗੈਸ ਫਾਰੇ ਦਾ ਵੀ ਮਸਲਾ ਹੁੰਦਾ। ਇਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਕਬਜ਼ ਵੀ ਬਹੁਤ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਇਹਦਾ ਕੋਈ ਇਲਾਜ ਹੈ ਤਾਂ ਮੈਨੂੰ ਦੱਸ ਦਿਓ, ਅਗਰ ਕਹਿੰਦੇ ਹੋ ਤਾਂ ਮੈਂ ਕਲੀਨਿਕ 'ਤੇ ਆ ਕੇ ਚੈੱਕਅਪ ਕਰਵਾ ਲੈਣਾ
1: ਜੀ। ਬਿਹਤਰ ਤਾਂ ਇੱਕ ਦਫ਼ਾ ਤੁਸੀਂ ਕਲੀਨਿਕ 'ਤੇ ਆ ਕੇ ਚੈੱਕ ਕਰਾਓ, ਮੈਦੇ ਦਾ ਕਿਸੇ ਕਿਸਮ ਦਾ ਵੀ ਕੋਈ ਵੀ ਮਸਲਾ ਹੋਏ, ਮੈਦੇ 'ਚ ਜਲਨ ਹੈ, ਮੈਦੇ ਦਰਦ ਹੈ ਜਾਂ ਗੈਸ ਫਾਰਾ ਹੁੰਦਾ ਹੈ, ਕਬਜ਼ ਰਹਿੰਦੀ ਹੈ, ਕਬਜ਼ ਦੀ ਵਜ੍ਹਾ ਨਾਲ ਵੀ ਮੈਦੇ ਦੇ ਮਸਲੇ ਜਿਹੜੇ ਨਾ ਉਹ ਬਹੁਤ ਜ਼ਿਆਦਾ ਹੋ ਜਾਂਦੇ ਨੇ, ਅਤੇ ਗੈਸ ਵਗੈਰਾ ਵੀ ਹੋ ਜਾਂਦੀ ਹੈ ਅਤੇ ਦਰਦ ਵੀ ਹੁੰਦੀ ਹੈ ਮੈਦੇ ਨੂੰ, ਅਤੇ ਇਹਦੀ ਤੁਹਾਡੀ ਦਵਾਈ ਹੈ ਜੀ R30 ਹੈ, 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ। ਇਨਸ਼ਾਅੱਲਾ ਇਹਦੇ ਨਾਲ ਮੈਦੇ ਦੀ ਤੁਹਾਡੀ ਜਲਨ ਵੀ ਖਤਮ ਹੋ ਜਾਏਗੀ, ਗੈਸ ਫਾਰਾ ਵੀ ਖਤਮ ਹੋ ਜਾਏਗਾ।

0: ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਅਬਦੁਲ ਕਲੀਮ ਸਾਹਿਬ ਨੇ ਕੀਤਾ ਹੈ। ਇਹ ਲਿਖਦੇ ਨੇ ਕਿ ਮੈਂ ਤੁਹਾਡੇ ਕੋਲ ਉਹ ਦਵਾਈ ਖਾਧੀ ਹੈ, 3 ਮਹੀਨੇ ਇਸਤੇਮਾਲ ਕੀਤੀ। ਇਹਨਾਂ ਦਾ ਮਸਲਾ ਸੀ ਕਿ ਇਹਨਾਂ ਦੇ ਗੁਰਦੇ ਫੇਲ ਹੋ ਰਹੇ ਸੀ, ਇਹਨਾਂ ਦੀ ਸ਼ੂਗਰ ਵੀ ਜ਼ਿਆਦਾ ਰਹਿੰਦੀ ਸੀ। ਇਹਨਾਂ ਨੇ ਕਿਹਾ ਕਿ ਮੈਂ ਡਾਕਟਰਾਂ ਨੇ ਡਾਇਲਸਿਸ ਦਾ ਕਿਹਾ ਸੀ, ਲੇਕਿਨ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਉਸ ਤੋਂ ਬਾਅਦ ਮੇਰੀ ਸ਼ੂਗਰ ਵੀ ਕੰਟਰੋਲ ਹੈ ਔਰ ਗੁਰਦਿਆਂ ਦਾ ਮਸਲਾ ਵੀ ਹੱਲ ਹੋ ਗਿਆ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਕਲੀਨਿਕ ਆ ਜਾਵਾਂ ਜਾਂ ਮਜ਼ੀਦ ਤੁਸੀਂ ਮੈਨੂੰ ਦਵਾਈ ਇਰਸਾਲ ਕਰ ਦਿਓਗੇ।
1: ਤੁਹਾਡੇ ਗੁਰਦੇ ਅਸਲ 'ਚ ਸ਼ੂਗਰ ਦੀ ਵਜ੍ਹਾ ਨਾਲ ਫੇਲ ਹੋ ਰਹੇ ਸੀ ਔਰ ਤੁਹਾਡਾ ਯੂਰੀਆ ਕ੍ਰੀਏਟਿਨਿਨ ਵੀ ਜ਼ਿਆਦਾ ਆ ਰਿਹਾ ਸੀ, ਅਤੇ ਇਹਨਾਂ ਦਵਾਈਆਂ ਦੇ ਨਾਲ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਸੀ ਜੀ ਐਲ ਸੀਰਮ 30 ਅਤੇ ਵੈਸਿਕ ਏਰੀਆ 30, ਇਹ ਤੁਸੀਂ ਅਜੇ ਦਵਾਈਆਂ ਮਜ਼ੀਦ 3 ਮਹੀਨੇ ਇਸਤੇਮਾਲ ਕਰਨੀਆਂ ਨੇ। ਇਨਸ਼ਾਅੱਲਾ ਇਹਦੇ ਨਾਲ ਤੁਹਾਡੇ ਗੁਰਦੇ ਆਪਣੀ ਹਾਲਤ ਅਸਲ 'ਚ ਆ ਕੇ ਅਤੇ ਆਸਤਾ ਆਸਤਾ ਕੰਮ ਸ਼ੁਰੂ ਕਰ ਦੇਣਗੇ। ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਇਰਸਾਲ ਕਰ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ। ਉਸ ਤੋਂ ਇਲਾਵਾ ਅਗਰ ਸ਼ੂਗਰ ਤੁਹਾਡੀ ਜ਼ਿਆਦਾ ਆਵੇ ਤਾਂ ਏਸਡ ਫਾਸਟ ਮਦਰ ਟਿੰਕਚਰ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਹ ਵੀ ਤੁਹਾਨੂੰ ਅਸੀਂ ਭੇਜ ਰਹੇ ਹਾਂ
0: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਅਸਲਮ ਸਾਹਿਬ ਨੇ। ਇਹ ਲਿਖਦੇ ਨੇ ਕਿ ਮੈਨੂੰ ਅਕਸਰ ਮਸਲਾ ਰਹਿੰਦਾ ਹੈ ਕਿ ਮੈਂ ਕੋਈ ਵੀ ਚੀਜ਼ ਖਾਵਾਂ ਹਜ਼ਮ ਨਹੀਂ ਹੁੰਦੀ, ਮਿਹਦੇ ਦਾ ਮਸਲਾ ਹੈ ਇਹਨਾਂ ਨੂੰ। ਇਹਦੇ ਨਾਲ ਨਾਲ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਸਫੇਦ ਮੋਤੀਆ ਵੀ ਹੈ। ਇਹਨਾਂ ਨੇ ਕਿਹਾ ਕਿ ਸਫੇਦ ਮੋਤੀਆ ਦੀ ਦਵਾਈ ਤੁਹਾਡੇ ਕੋਲੋਂ ਮੈਂ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਮੋਤੀਆ ਸਾਫ਼ ਹੋ ਗਿਆ, ਲੇਕਿਨ ਮਿਹਦੇ ਦਾ ਮੇਰਾ ਮਸਲਾ ਹੱਲ ਨਹੀਂ ਹੋ ਰਿਹਾ, ਉਹ ਮੈਨੂੰ ਹੁਣ ਬਾਅਦ ਵਿੱਚ ਇਹ ਮਸਲਾ ਕਾਫ਼ੀ ਹੋ ਗਿਆ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਤੁਸੀਂ ਦਵਾਈ ਇਰਸਾਲ ਕਰ ਦਿਓ।
1: ਮਿਹਦੇ ਦਾ ਅਗਰ ਜ਼ਿਆਦਾ ਪੁਰਾਣਾ ਮਸਲਾ ਹੈ ਤਾਂ ਉਹ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਠੀਕ ਹੋ ਜਾਂਦਾ। ਤੁਸੀਂ ਬਿਹਤਰ ਇਹ ਹੈ ਕਿ ਅਗਰ ਜ਼ਿਆਦਾ ਪੁਰਾਣਾ ਮਸਲਾ ਤਾਂ ਐਂਡੋਸਕੋਪੀ ਕਰਾ ਕੇ ਇੱਕ ਵਾਰੀ ਰਿਪੋਰਟ ਲੈ ਕੇ ਮੇਰੇ ਕੋਲ ਆ ਜਾਓ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਉਸ ਤੋਂ ਇਲਾਵਾ ਦੂਸਰੇ ਮਸਲੇ ਵੀ ਜਿਹੜੇ ਦੱਸ ਰਹੇ ਉਹਦਾ ਵੀ ਇਲਾਜ ਮੌਜੂਦ ਹੈ, ਤੁਸੀਂ ਤੁਹਾਨੂੰ ਇੱਕ ਦਫ਼ਾ ਕਲੀਨਿਕ 'ਤੇ ਆਉਣਾ ਪਏਗਾ
0: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਮਰਾ ਬੀਬੀ ਨੇ ਕੀਤਾ ਹੈ ਮੁਰੀਦ ਕੇ ਤੋਂ। ਇਹ ਲਿਖਦੀਆਂ ਨੇ ਕਿ ਮੇਰੇ 2 ਬੱਚੇ ਹੈ ਜਿਨ੍ਹਾਂ ਦੀ ਉਮਰ ਬਿਲ ਤਰਤੀਬ 10 ਸਾਲ ਔਰ 13 ਸਾਲ ਹੈ, ਉਹਨਾਂ ਦੀ ਨਜ਼ਰ ਕਮਜ਼ੋਰ ਹੈ। ਇਹਨਾਂ ਨੇ ਕਿਹਾ ਹੈ ਕਿ ਅਕਸਰ ਉਹਨਾਂ ਦੇ ਵਾਲ ਵੀ ਗਿਰਦੇ ਨੇ, ਖੁਸ਼ਕੀ ਸਿਕਰੀ ਦਾ ਵੀ ਮਸਲਾ ਰਹਿੰਦਾ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਇਹਨਾਂ ਦੋਨਾਂ ਬੱਚਿਆਂ ਦੇ ਬਾਰੇ 'ਚ ਦਵਾਈ ਦੱਸ ਦਿਓ ਜਾਂ ਫਿਰ ਤੁਸੀਂ ਜਿਸ ਤਰ੍ਹਾਂ ਮਸ਼ਵਰਾ ਦਿੰਦੇ ਹੋ ਕਲੀਨਿਕ 'ਤੇ ਲੈ ਕੇ ਆ ਜਾਵਾਂ ਬੱਚਿਆਂ ਨੂੰ।
1: ਹਾਂਜੀ, ਬੱਚਿਆਂ ਦੀ ਦਵਾਈ ਜੀ ਬਾਇਓ 21 ਬੜੀ ਅੱਛੀ ਦਵਾਈ ਹੈ, ਇਹ ਤੁਸੀਂ 2-2 ਗੋਲੀਆਂ ਸੁਬਹ ਦੁਪਹਿਰ ਸ਼ਾਮ ਉਹਨਾਂ ਨੂੰ ਇਸਤੇਮਾਲ ਕਰਾਓ। ਇਹਦੇ ਨਾਲ ਇਨਸ਼ਾਅੱਲਾ ਬੱਚਿਆਂ ਦੀ ਗਰੋਥ ਵੀ ਹੋਏਗੀ, ਸਿਹਤ ਵੀ ਅੱਛੀ ਹੋ ਜਾਏਗੀ, ਕੱਦ ਵੀ ਵਧੇਗਾ, ਅਤੇ ਹੋਰ ਵੀ ਕੋਈ ਮਸਲਾ ਹੋਏਗਾ ਤਾਂ ਇਨਸ਼ਾਅੱਲਾ ਇਹਦੇ ਨਾਲ ਠੀਕ ਹੋ ਜਾਏਗਾ
0: ਜੀ। ਸਮਾਂ ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਹੈ। ਆਖਰ 'ਤੇ ਡਾਕਟਰ ਸਾਹਿਬ ਦਾ ਪਤਾ ਅਤੇ ਉਹਨਾਂ ਦੇ ਕਲੀਨਿਕ ਦੇ ਔਕਾਤਕਾਰ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 0300-44-1-3-8-6-0, ਯਾਨੀ 0300-44-13-860। ਡਾਕਟਰ ਸਾਹਿਬ ਕਲੀਨਿਕ 'ਤੇ ਕੋਈ ਨਾਗਾ ਨਹੀਂ ਕਰਦੇ, ਬਿਲਾ ਨਾਗਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ। ਅਤੇ ਇਹਦੇ ਨਾਲ ਹੀ ਤਾਹਿਰਾ ਜਮੀਨ ਨੂੰ ਅਤੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।
1: ਅੱਲਾਹ ਹਾਫਿਜ਼।
2: शुक्रिया, आपने FM 101 ट्यून किया।

0: स्कूल में इतना पीछे पीछे क्यों रहती हो?
1: आगे जाऊंगी तो सबको डैंड्रफ दिखेगा, सब मजाक उड़ाएंगे।
0: अब एग और योगर्ट के साथ तुम रहोगी आगे और डैंड्रफ रहे 100% पीछे।
2: सिर्फ मैं रहेगी आगे बस।
0: नया लाइफ बॉय एंटी डैंड्रफ शैम्पू, पहली बार एग एंड योगर्ट के साथ। अब बालों से 100% खुश्की जाए, आगे बढ़ने का कॉन्फिडेंस आए। लाइफ बॉय एंटी डैंड्रफ शैम्पू विद योगर्ट एंड एग, 100% आगे बढ़ो बिना रुके।
3: मौसम बरसात के लिए जरूरी एहतियाती तदाबीर। जानवरों को हिफाजती टीका जात लगवाएं और उनके चारे को खुश्क मकामात पर रखें। दरियाओं और बरसाती नालों में नहाने और गुजरने से परहेज करें। हिफाजत सिर्फ एहतियात में।
4: 101 FM।
3: मौसम बरसात के लिए जरूरी एहतियाती तदाबीर। तेज आंधी और बारिश में बिजली के खंबे, साइन बोर्ड्स और दरख्तों से दूर रहें। रिहायशी इमारतों की छतों की सफाई, मुरम्मत और नकासी आपको यकीनी बनाएं। बरसाती नालों और सीवरेज सिस्टम के अंदर कूड़ा करकट फेंकने से इज्तनाब करें। बोसीदा और कच्चे मकानात के रिहायशी शदीद बारिश की सूरत में महफूज मकामात पर मुंतकिल हो जाएं। बच्चे, बूढ़े, खवातीन और माजूर अफराद पर हंगामी सूरतेहाल में खुसूसी तवज्जा दें। ज़ेरे तामीर इमारात में दाखिल होने या रिहाइश इख्तियार करने से इज्तनाब करें। नशेबी इलाकों के मकीन अपने घरों के तहखाना जात और निचली मंजिलों का अहम और कीमती सामान महफूज और बुलंद मकामात पर मुंतकिल कर लें। जानवरों को हिफाजती टीका जात लगवाएं और उनके चारे को खुश्क मकामात पर रखें। दरियाओं और बरसाती नालों में नहाने और गुजरने से परहेज करें। रेडियो, टीवी, अखबारात, फोन, एसएमएस वगैरह के जरिए मौसम और सैलाबी सूरतेहाल से आगाह रहें। खड़े और बहते पानी में मौसमी और वबाई अमराज से बचाव के लिए खसूसी इकदामात करें। बिजली के आलात को पानी से दूर रखें और जमीन पर गिरी हुई तारों को छूने से इज्तनाब करें। हिफाजत सिर्फ एहतियात में। कराची, लाहौर, इस्लामाबाद।
5: There's music and then there's magic. One above FM 101.
6: सुर और संगीत, साजो आवाज, आपका मनपसंद रेडियो चैनल FM 101।
7: सुनते रहिए FM 101।
8: सोने भैन भ्राओ ते मेरे बुजुर्गो, ਤੁਹਾਡੀ ਮੇਜ਼ਬਾਨ ਤੇ ਤੁਹਾਡੀ ਮੇਲ ਔਰ SMS ਦੀ ਤਰਜਮਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਏ ਤੇ ਪੁਰਖਲੂਸ ਸਲਾਮ ਪੇਸ਼ ਕਰਦੀ ਏ। ਸੋਹਣੇ ਭੈਣ ਭਰਾ, ਅੱਲਾਹ ਤਾਲਾ ਨੇ ਸਾਨੂੰ ਬੇਸ਼ੁਮਾਰ ਨੇਮਤਾਂ ਤਾ ਫਰਮਾਈਆਂ ਨੇ, ਜਿਨ੍ਹਾਂ ਦੀ ਵਜ੍ਹਾ ਨਾਲ ਸਾਡੀ ਜ਼ਿੰਦਗੀ ਬਹੁਤ ਹੀ ਰੰਗੀਨ ਤੇ ਖੁਸ਼ੀਆਂ ਭਰੀ ਹੁੰਦੀ ਏ। ਇਹ ਨੇਮਤਾਂ ਹੀ ਨੇ ਜਿਨ੍ਹਾਂ ਦੀ ਬਦੌਲਤ ਇਨਸਾਨ ਦੀ ਜ਼ਿੰਦਗੀ ਰਵਾਂ ਦਵਾਂ ਹੈ ਅਤੇ ਹਰ ਸ਼ਖਸ ਆਪਣੀ ਆਪਣੀ ਜਗ੍ਹਾ ਇਹਨਾਂ ਨੇਮਤਾਂ ਤੋਂ ਜਿਹੜਾ ਨਾ ਇੰਜੋਏ ਵੀ ਕਰ ਰਿਹਾ ਅਤੇ ਫਾਇਦਾ ਵੀ ਚੁੱਕ ਰਿਹਾ। ਸੋਹਣੇ ਭੈਣ ਭਰਾਓ, ਇਸ ਹਕੀਕਤ ਤੋਂ ਤਾਂ ਤੁਸੀਂ ਵੀ ਇਨਕਾਰ ਨਹੀਂ ਨਾ ਕਰੋਗੇ ਕਿ ਸਿਹਤ ਦੀ ਦੌਲਤ ਜਿਹੜੀ ਏ ਇਹਦੀ ਵਜ੍ਹਾ ਨਾਲ ਹੀ ਹਰ ਸ਼ਿਆ ਚੰਗੀ ਲੱਗਦੀ ਏ। ਅੱਲਾ ਨਾ ਕਰੇ ਅਗਰ ਕੋਈ ਬਿਮਾਰੀ ਹੋ ਜਾਏ ਤਾਂ ਜ਼ਿੰਦਗੀ ਦੀ ਹਰ ਖੁਸ਼ੀ, ਹਰ ਨੇਮਤ ਅਤੇ ਹਰ ਆਸਾਇਸ਼ ਬਿਲਕੁਲ ਬੇਕਾਰ ਨਜ਼ਰ ਆਉਂਦੀ ਏ। ਲਿਹਾਜ਼ਾ ਹਰ ਚੀਜ਼ ਤੋਂ ਜ਼ਿਆਦਾ ਆਪਣੀ ਸਿਹਤ ਵੱਲ ਤਵੱਜੋ ਰੱਖੋ ਅਤੇ ਰੱਬ ਨਾ ਕਰੇ ਜਿਸ ਬਿਮਾਰੀ 'ਚ ਤੁਸੀਂ ਆਪਣੇ ਆਪ ਨੂੰ ਮੁਬਤਲਾ ਸਮਝਦੇ ਹੋ ਤਾਂ ਪਾਕਿਸਤਾਨ ਦੇ ਮਾਇਆ ਨਾਸ ਅਤੇ ਮਸ਼ਹੂਰ ਓ ਮਾਰੂਫ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਜਨਾਬ ਸੁਲੇਮਾਨ ਸਾਹਿਬ ਨਾਲ ਰਾਬਤਾ ਕਰੋ ਅਤੇ ਉਹਨਾਂ ਨਾਲ ਰਾਬਤਾ ਕਰਨ ਵਾਸਤੇ ਸਾਡਾ ਫੋਨ ਨੰਬਰ ਅਤੇ ਐਡਰੈਸ ਐਵੇ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160 ਯਾਨੀ 042-377-27160 ਮੋਬਾਈਲ ਨੰਬਰ ਏ 03004144 2608 यानी 0304142608 ते साडा ईमेल एड्रेस है suleiman.dawakhana@gmail.com जी सोने भैन भ्राओ पता तुसी नोट फरमाया ते हुन एक्टिव हो के प्रोग्राम दे जड़ा ना हर गल दा गौर ना सुनना क्योंकि मैं तुहाडी मुलाकात करवाण जा रही हाँ यूनानी मैडिकल कॉलेज दे साबिक वाइस प्रिंसीपल पाकिस्तान तिब्बी फाउंडेशन दे चेयरमैन ते पाकिस्तान दे मन्ने परमन्ने शोहरत याफ्ता तबीब हर्बल फिजिशियन ते प्रोफेसर सुलेमान साहब नाल। सुलेमान साहब वेलकम, खुश आमदीद ते जी आयां नूं।
4: सहमा जी बहुत बहुत शुक्रिया कि तुसी मैनूं इस प्रोग्राम दे जरिए अपने भैन भरावां दी तिब्बी खिदमत दा मौका दिता।
8: जी इनायत। सुलेमान साहब मैं हुण पेश करनी आ ईमेल और एसएमएस।
4: जी
8: की कहंदे हो, पेश करां?
4: हां जी जरूर जरूर जी जरूर, एक पुछण वाली गल है।
8: सब तो पहले जो सलीम जमान साहब ने ना
4: उन्होंने
8: सानू एस एम एस तहरीर किया, कहते ने मोहतरम सुलेमान साहब माशाला तुम बहुत ही तजर्बाकार तबीब गए हो तो मैं थोड़ी शुरू सुन के ही तुम्हें जरा ना यह मेल कर रहा वहाँ। सुलेमान साहब मैं इनफर्टैलिटी का मर्ज है। सुलेमान साहब मैं अपनी तसली वास्ते एक बार देसी इलाज जरूर करवाना चाहना वा ताकि बाद मैं पछतावा ना हो कि काश मैं देसी इलाज भी अजमाया हों। सुलेमान साहब इस बारे थोड़ी की राय है, मैं अपनी राय ना नवाजो।
4: मोहतरम सलीम साहब ताड़ी दानिशमंदी ते दानिशमंद दा ना फैसला काबले तारीफ है कि तुसी कुदरती इलाज वल तवज्जो कीती। मेरे मोहतरम भाई मेरा भी एहो ही मशवरा है कि तुसी फौरन ही इलाज शुरू कराओ। मैनू यकीन है कि सोने रब की मेहरबानी नाल ताड़ी ए बीमारी बिलकुल ठीक हो जाएगी ते इनशाला सोना रब तुहानू औलाद की नेमत भी जरूर अता फरमाएगा
8: इनशाला ताला जी, क्यों नहीं। सलीम साहब तुसी अपनी ईमेल का जवाब ते सुलेमान साहब का मशवरा सुनिया, असी भी तुहाडे लई तुहाडी सेहतमंदी वास्ते दुआ गुआ, तुसी जरूर इलाज करो, खुदा अपना करम करेगा। सुलेमान साहब हुण अगली मेल तुहाडी खिदमत पेश कर रही हां जिहड़ी एक नौजवान मगर हैरान परेशान साहब ने तहरीर कीती।
4: जी जी,
8: इन्हां ने अपना नाम नहीं लिखिया लेकिन अपनी हालत बयान कर दिती है।
4: अच्छा।
8: सुलेमान साहब कहंदे ने कि मेरी उम्र 28 साल है, मेरी सेहत काबले रश सी लेकिन मैनूं एक ऐसी बीमारी हो गई है कि जिहड़ी मैनूं दिन ब दिन कमजोर कर रही है। मैं बहुत हैरान हां कि बल्कि परेशान हां कि मैनूं इहो जिही बीमारी क्यों हो गई है।
4: जी
8: सुलेमान साहब, मेरे मोढ़ियां दे पठ्ठियां ते गर्दन दे पठ्ठे खिंच जांदे ने, लत्तां च कमर च हर वेले दर्द हुंदा है, थकन बहुत महसूस हुंदी है, काम विच वी दिल नहीं लगदा क्योंकि जिस्म विच जान ही नहीं।
4: अच्छा।
8: सुलेमान साहब ऐसी दवाई पार्सल कर दिओ जिहड़ा मैं इस्तेमाल करां ते ताकतवर हो जावां।
4: बेटा जी एंदे च हैरानी ते परेशानी वाली कोई गल नहीं कि तुहानू यह बीमारी क्यों हुई। बेटा जी मैं अपने इलमी तजर्बे की बुनियाद ते तुहानू यह हकीकत दस दें कि 80% नौजवान किसी ना किसी मरहले ते इस बीमारी का शिकार जरूर होते हैं। लिहाजा तुसी अपने आप नू अकलौता मरीज ना समझो। बीमारी के हवाले नाल अर्ज करांगा कि हर्बल इलाज के जरिए नौजवानों की यह बीमारी अलहमदुल्ला 100% ठीक हो जाती है। बेटा जी तुसी बाजारी खाने खटियां चीजां हरगिज इस्तेमाल नहीं करनिया। मैं एक बहुत ही मुअसर लाजवाब दवाई पार्सल कराईए जिहड़ी अंदरूनी पेचीदगी नूं दूर करेगी, असाब ते पठियां नूं मजबूत करेगी ते चंद हफ्ते इलाज दे बाद ताडे जिस्म विच इनशाला ताकत ते कुवत आ जाएगी
8: इनशाला ताला जी। जी जनाब तुसी अपनी SMS दा जवाब सुनिया, हुण तुसी इलाज विच देर नहीं करनी यानी पाबंदी नाल दवाई लैनी है, रब करम करेगा। सुलेमान साहब
4: जी जी,
8: अद्धी छुट्टी का वेला हो गया, तुसी थोड़ा जिहा रेस्ट करो ते मैं अपने भैन भरावां नूं ना एड्रैस ते टेलीफोन नंबर लिखवा रहा तां जो तुहाडे नाल आप राबता कर सकन ते अपनी बीमारी का जिहड़ा अहवाल है तुहाडे नाल खुल के दस सकन। ते मेरे भैन भराओ जरा लिखो टेलीफोन नंबर ते साडा एड्रैस। सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-2760 यानी 042-377-2710। मोबाइल नंबर है 0300-414-2608 यानी 0300-414-2608 ते साडा ईमेल एड्रेस है suleiman.dawakhana@ @gmail.com. ਜੀ ਸੋਹਣੇ ਭੈਣ ਭਰਾ, ਪਤਾ ਤੁਸੀਂ ਨੋਟ ਫਰਮਾਇਆ, ਤੇ ਹੁਣ ਪੇਸ਼ ਕਰਨੇ ਆ ਤੁਹਾਡੀ ਬਾਕੀ ਈਮੇਲਸ ਤੇ SMS ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਤਿੱਬੀ ਮਸ਼ਵਰਿਆਂ 'ਚ। ਸੁਲੇਮਾਨ ਸਾਹਿਬ, ਇੱਕ ਮੁਸ਼ਾਹਿਦਾ ਹੈ ਕਿ ਸਾਡੇ ਮਾਸ਼ਰੇ 'ਚ ਤਬੀਬ ਬਹੁਤ ਨੇ, ਜ਼ਰਾ ਜਿਹਾ ਕਿਸੇ ਨੂੰ ਤਬੀਅਤ ਦੱਸੋ ਤੇ ਫੌਰਨ ਹੀ ਮਸ਼ਵਰੇ ਇੱਧਰੋਂ ਉੱਧਰੋਂ ਆਉਣ ਲੱਗ ਪੈਂਦੇ ਕਿ ਕਲੂੰਜੀ ਖਾ ਲਓ, ਦੂਜਾ ਆਖੇਗਾ ਅਜਵਾਇਨ ਖਾਓ, ਯਾਨੀ ਹਰ ਬੰਦਾ ਆਪਣੀ ਤਿੱਬੀ ਮਹਾਰਤ ਵਿਖਾਉਣ ਲੱਗ ਪੈਂਦਾ।
4: ਜੀ ਜੀ ਬਿਲਕੁਲ ਸਹਿਮਾ ਜੀ, ਤੇ ਇਹੋ ਜਿਹੇ ਅਹਿਮ ਕਾਰਨਾਂ ਮਸ਼ਵਰਿਆਂ ਨਾਲ ਮਰੀਜ਼ ਦਾ ਬੁਰਾ ਹਾਲ ਹੋ ਜਾਂਦਾ ਹੈ।
8: ਜੀ ਬਿਲਕੁਲ ਇਹੀ ਗੱਲ ਹੈ ਸੁਲੇਮਾਨ ਸਾਹਿਬ। ਅਗਲਾ SMS ਤੁਹਾਡੀ ਨਜ਼ਰ ਕਰਦੀ ਪਈ ਆ, ਜਿਹੜੇ ਸਾਨੂੰ ਲਿਖਿਆ ਹੈ ਐਸਨ ਖਾਨ ਸਾਹਿਬ ਨੇ।
4: ਜੀ ਜੀ,
8: ਫਰਮਾਉਂਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਜਿਸਮਾਨੀ ਕਮਜ਼ੋਰੀ ਦੀ ਪ੍ਰੋਬਲਮ ਸੀ, ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ ਕਿ ਰੋਜ਼ਾਨਾ 2 ਚਮਚੇ ਰੋਗਨੇ ਜ਼ੈਤੂਨ ਤੇ 2 ਦੇਸੀ ਅੰਡੇ ਦੁੱਧ 'ਚ ਫੈਂਟ ਕੇ ਪੀਓ। 1 ਮਹੀਨੇ ਬਾਅਦ ਮੇਰੇ ਚਿਹਰੇ 'ਤੇ ਬਹੁਤ ਜ਼ਿਆਦਾ ਦਾਣੇ ਅਤੇ ਪਿੰਸੀਆਂ ਨਿਕਲਿਆ। ਇਹਦੇ ਇਲਾਵਾ ਮੇਰੀ ਭੁੱਖ ਵੀ ਖਤਮ ਹੋ ਗਈ ਹੈ ਅਤੇ ਜਿਸਮ ਵਿੱਚ ਬਹੁਤ ਗਰਮੀ ਅਤੇ ਜਲਨ ਖਾਰਿਜ ਮਹਿਸੂਸ ਹੋਣ ਲੱਗ ਪਈ। ਸੁਲੇਮਾਨ ਸਾਹਿਬ, ਮੈਂ ਆਪਣੀ ਇਸ ਹਾਲਤ ਤੋਂ ਬਹੁਤ ਪਰੇਸ਼ਾਨ ਹਾਂ, ਬੁਰਾਏ ਮਿਹਰਬਾਨੀ ਕੋਈ ਦਵਾਈ ਪਾਰਸਲ ਕਰ ਦਿਓ।
4: ਮੇਰੇ ਭਾਈ, ਜੇ ਤੁਸੀਂ ਇਹੋ ਜਿਹੀ ਮੁਸ਼ਾਵਰਤ 'ਤੇ ਅਮਲ ਨਾ ਕਰਦੇ ਤਾਂ ਤੁਸੀਂ ਬਿਲਕੁਲ ਸਿਹਤਮੰਦ ਹੋ ਜਾਂਦੇ। ਹੁਣ ਪੋਜੀਸ਼ਨ ਇਹ ਵੇ ਕਿ ਤੁਹਾਡਾ ਬਲੱਡ 'ਚ ਗੈਰ ਤਬੀਅਤ ਹਿੱਦਤ ਪੈਦਾ ਹੋ ਗਈ ਹੈ ਅਤੇ ਨਾਲ ਹੀ ਨਾਲ ਲੀਵਰ ਅਤੇ ਮੇਦਾ ਵੀ ਮੁਤਾਸਰ ਹੋਏ ਨੇ। ਇਹ ਸਭ ਗੈਰ ਮੁਨਾਸਬ ਦਵਾ ਦਾ ਕਮਾਲ ਹੈ। ਹੁਣ ਤੁਸੀਂ ਮੇਰੀ ਐਡਵਾਈਸ ਗੌਰ ਨਾਲ ਸੁਣੋ। ਤੁਸੀਂ ਹਰ ਕਿਸਮ ਦਾ ਗੋਸ਼ਤ, ਅੰਡੇ, ਮੁਰਗੀ, ਡਰਾਈ ਫਰੂਟਸ, ਬਾਜ਼ਾਰੀ ਖਾਣੇ, ਮੱਛੀ ਅਤੇ ਸਰੀ ਪਾਏ ਵਗੈਰਾ ਬਿਲਕੁਲ ਨਹੀਂ ਖਾਣੇ। ਸਬਜ਼ੀਆਂ ਜ਼ਿਆਦਾ ਖਾਓ ਅਤੇ ਰੋਜ਼ਾਨਾ 45 ਮਿੰਟ ਦੀ ਵਾਕ ਜਿਹੜੀ ਹੈ ਨਾ, ਉਹ ਹਰ ਹਾਲਤ ਵਿੱਚ ਕਰੋ।
8: ਬਿਲਕੁਲ,
4: ਮੈਂ ਤੁਹਾਡੇ ਲਈ ਦਵਾਈ ਵੀ ਪਾਰਸਲ ਕਰਾਈ ਹੈ ਜਿਹੜੀ ਬਲੱਡ ਨੂੰ ਪਿਓਰੀਫਾਈ ਕਰੇਗੀ, ਮੇਦੇ ਅਤੇ ਜਿਗਰ ਦਾ ਨਿਜ਼ਾਮ ਬਿਲਕੁਲ ਦਰੁਸਤ ਕਰੇਗੀ ਅਤੇ ਇਨਸ਼ਾਅੱਲਾ ਤੁਸੀਂ ਚੰਦ ਹਫ਼ਤੇ ਇਲਾਜ ਤੋਂ ਬਾਅਦ ਮੁਕੰਮਲ ਤੌਰ 'ਤੇ ਸਿਹਤਯਾਬ ਹੋ ਜਾਓਗੇ
8: ਇਨਸ਼ਾਅੱਲਾ ਤਾਲਾ। ਜੀ ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਬਗੈਰ ਫੀਸ ਦੇ ਮਸ਼ਵਰਿਆਂ 'ਤੇ ਅਮਲ ਦਾ ਨਤੀਜਾ ਵੇਖ ਲਿਆ ਨਾ, ਹੁਣ ਇਹੋ ਜਿਹਾ ਕਿਸੇ ਮਸ਼ਵਰੇ 'ਤੇ ਅਮਲ ਨਹੀਂ ਕਰਨਾ ਅਤੇ ਬਾਕਾਇਦਗੀ ਨਾਲ ਦਵਾਈ ਲੈਣੀ ਹੈ। ਸੁਲੇਮਾਨ ਸਾਹਿਬ, ਇਹ ਬੜੀ ਅਜੀਬ ਜਿਹੀ ਗੱਲ ਹੈ ਕਿ ਇੱਕ ਬਿਮਾਰੀ ਦੂਜੀ ਬਿਮਾਰੀ ਦੇ ਨਾਲ ਚੇਨ ਬਣਾ ਲੈਂਦੀ ਹੈ।
4: ਜੀ ਜੀ,
8: ਯਾਨੀ ਇੱਕ ਦੂਜੇ ਨਾਲ ਅਟੈਚ ਹੋ ਜਾਂਦੀਆਂ ਨੇ।
4: ਸਹਿਮਾ ਜੀ, ਸਾਡਾ ਬਦਨੀ ਨਿਜ਼ਾਮ ਵੀ ਇੰਝ ਹੀ ਮਜ਼ਬੂਤ ਹੈ, ਯਾਨੀ ਇੱਕ ਨਿਜ਼ਾਮ ਦੂਜੇ ਨਿਜ਼ਾਮ ਨੂੰ ਸਪੋਰਟ ਕਰਦਾ ਹੈ, ਇੱਕ ਉਸ ਦੂਸਰੇ ਉਸਵ ਦੀ ਮੁਆਵਨਤ ਕਰਦਾ ਹੈ। ਇਹੋ ਹੀ ਵਜ੍ਹਾ ਹੈ ਕਿ ਖੁਦਾ ਨਾ ਖਾਸਤਾ ਇੱਕ ਨਿਜ਼ਾਮ ਜਾਂ ਇੱਕ ਉਸਵ ਖਰਾਬ ਹੋ ਜਾਏ ਤੇ ਸਾਰੇ ਜਿਸਮ ਦੀ ਮਸ਼ੀਨਰੀ ਹਿੱਲ ਜਾਂਦੀ ਹੈ।
8: ਬਿਲਕੁਲ, ਤੇ ਇਸ ਲਈ ਫੌਰੀ ਇਲਾਜ ਦੀ ਤਲਕੀਨ ਕੀਤੀ ਜਾਂਦੀ ਹੈ।
4: ਜੀ
8: ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਜਹਾਂਗੀਰ ਸਦੀਕੀ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਜਨਾਬੇ ਅਲੀ, ਮੇਰੇ ਵਾਲਿਦ ਸਾਹਿਬ ਦੀ ਉਮਰ 60 ਸਾਲ ਹੈ
4: ਜੀ।
8: ਉਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਜੋੜਾਂ 'ਚ ਦਰਦ ਵੀ ਹੁੰਦਾ ਹੈ, ਬਾਜ਼ ਵਾਰੀ ਤੇ ਜੋੜ ਫੁੱਲ ਵੀ ਜਾਂਦੇ ਨੇ ਤੇ ਫਿਰ ਬਹੁਤ ਹੀ ਦਰਦ ਹੁੰਦਾ ਹੈ। ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ।
4: ਮੇਰੇ ਭਾਈ, ਜੋੜਾਂ ਦੇ ਦਰਦ 'ਚ ਇਸਤੇਮਾਲ ਹੋਣ ਵਾਲੀ ਦਵਾਈਆਂ ਨਾਲ ਵੀ ਬਲੱਡ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਹੈ, ਲਿਹਾਜ਼ਾ ਤੁਹਾਡੇ ਵਾਲਦ ਸਾਹਿਬ ਬਲੱਡ ਪ੍ਰੈਸ਼ਰ ਦੀ ਜਿਹੜੀ ਦਵਾਈ ਇਸਤੇਮਾਲ ਕਰਦੇ ਸਨ ਉਹਨੂੰ ਜਾਰੀ ਰੱਖਣ। ਨਮਕੀਆਤ, ਵੱਡਾ ਗੋਸ਼ਤ, ਚਨੇ, ਲੋਬੀਆ ਬਿਲਕੁਲ ਬੰਦ ਕਰ ਦਿਓ, ਇਹ ਨਹੀਂ ਖਾਣਾ ਤੁਸੀਂ। ਮੈਂ ਦਵਾਈ ਪਾਰਸਲ ਕਰਾਈਏ ਜਿਹੜੀ ਯੂਰਿਕ ਐਸਿਡ ਦੇ ਨਾਲ ਨਾਲ ਕੋਲੈਸਟ੍ਰੋਲ ਵੀ ਇਤਦਾਲ 'ਤੇ ਰੱਖੇਗੀ, ਅਸਾਬ ਅਤੇ ਪੱਠਿਆਂ ਨੂੰ ਤਾਕਤ ਦੇਵੇਗੀ ਅਤੇ ਇਨਸ਼ਾਅੱਲਾ ਤੁਹਾਡੇ ਵਾਲਦ ਸਾਹਿਬ ਨੂੰ ਮੁਕੰਮਲ ਆਰਾਮ ਆ ਜਾਏਗਾ
8: ਇਨਸ਼ਾਅੱਲਾ ਤਾਲਾ। ਜੀ ਕਿਉਂ ਨਹੀਂ। ਤੁਹਾਨੂੰ ਹੁਣ ਆਪਣੀ ਮੇਲ ਦਾ ਜਵਾਬ ਮਿਲ ਗਿਆ ਮੋਹਤਰਮ, ਅਤੇ ਹੁਣ ਬੜੀ ਪਾਬੰਦੀ ਨਾਲ ਦਵਾਈ ਦੇਣੀ ਹੈ, ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਬਹੁਤ ਫਾਇਦਾ ਹੋਵੇਗਾ। ਸੁਲੇਮਾਨ ਸਾਹਿਬ, ਇੱਕ ਗੱਲ ਨਹੀਂ ਸਮਝ ਆਉਂਦੀ
4: ਕਿਹੜੀ ਜੀ,
8: ਕਿ ਅਸੀਂ ਰੋਜ਼ਾਨਾ ਘਰ 'ਚ ਗਰਮ ਮਸਾਲੇ ਇਸਤੇਮਾਲ ਕਰਦੇ ਹਾਂ, ਉਹਦੇ ਨਾਲ ਨੁਕਸਾਨ ਕਿਉਂ ਨਹੀਂ ਹੁੰਦਾ? ਮਰੀਜ਼ ਨੂੰ ਕਿਉਂ ਪਰਹੇਜ਼ ਕਰਨਾ ਪੈਂਦਾ?
4: ਸਹਿਮਾ ਜੀ, ਅਸੀਂ ਘਰ 'ਚ ਗਰਮ ਮਸਾਲੇ ਦੀ ਇੱਕ ਬਹੁਤ ਹੀ ਮਾਮੂਲੀ ਮਿਕਦਾਰ ਇਸਤੇਮਾਲ ਕਰਦੇ ਹਾਂ।
8: ਅੱਛਾ,
4: ਮਤਲਬ ਘਰ 'ਚ ਅਗਰ 10 ਬੰਦਿਆਂ ਦਾ ਖਾਣਾ ਬਣ ਰਿਹਾ ਹੈ ਤੇ ਉਹਦੇ 'ਚ ਜ਼ਿਆਦਾ ਤੋਂ ਜ਼ਿਆਦਾ 10 ਗ੍ਰਾਮ ਮਸਾਲਾ ਹੋਵੇਗਾ, ਯਾਨੀ ਫੀ ਬੰਦਾ 1 ਗ੍ਰਾਮ ਗਰਮ ਮਸਾਲਾ ਜਿਹੜਾ ਨਾ ਉਹ ਖਾ ਸਕਦਾ। ਹਾਂਜੀ, ਉਹਦੇ ਹਿੱਸੇ 'ਚ ਆਏਗਾ। ਇਹ ਮਿਕਦਾਰ ਤੇ ਬਹੁਤ ਹੀ ਮਾਮੂਲੀ ਤੇ ਗੈਰ ਨੁਕਸਾਨ ਦੇਵੇ। ਅਲਬੱਤਾ ਅਗਰ ਕੋਈ ਬੰਦਾ ਰੋਜ਼ਾਨਾ 10 ਗ੍ਰਾਮ ਮਸਾਲਾ ਖਾਏ ਤੇ ਉਹ ਬਿਮਾਰ ਹੋ ਜਾਏਗਾ।
8: ਬਿਲਕੁਲ ਸਹੀ, ਬਿਲਕੁਲ ਸਹੀ। ਯਾਨੀ ਜਦੋਂ ਚਟਕੋਰੇਪਨ ਦੇ ਲੈਵਲ ਨੂੰ ਟੱਚ ਕੀਤਾ ਜਾਏਗਾ ਤੇ ਚਟਕੋਰਾਪਨ ਜਵਾਬੀ ਹਮਲਾ ਜ਼ਰੂਰ ਕਰੇਗਾ। ਸੁਲੇਮਾਨ ਸਾਹਿਬ ਹਾਜ਼ਰ ਹੈ ਪ੍ਰੋਗਰਾਮ ਦੀ ਅਗਲੀ SMS ਜਿਹੜੀ ਮਿਸਿਸ ਜਾਵੇਦ ਨੇ ਤਹਿਰੀਰ ਕੀਤੀ ਹੈ। ਫਰਮਾਉਂਦੀਆਂ ਨੇ ਕਿ ਮੇਰੇ 2 ਬੱਚੇ ਨੇ, ਦੂਸਰੇ ਬੇਟੇ ਤੋਂ ਬਾਅਦ ਮੇਰਾ ਵਜ਼ਨ ਬਹੁਤ ਤੇਜ਼ੀ ਨਾਲ ਵਧਿਆ ਤੇ ਜਿਸਮ ਪਰੇਸ਼ਾਨ ਹੱਦ ਤੱਕ ਮੋਟਾ ਹੋ ਗਿਆ। ਮੈਂ ਫੌਰਨ ਹੀ ਸਲਿਮਿੰਗ ਕੋਰਸ ਇਸਤੇਮਾਲ ਕੀਤਾ ਲੇਕਿਨ ਬਿਲਕੁਲ ਫਾਇਦਾ ਨਹੀਂ ਹੋਇਆ। ਫਿਰ ਮੈਂ ਬੇਹੱਦ ਡਾਇਟਿੰਗ ਕੀਤੀ ਤੇ 1 ਮਹੀਨੇ ਬਾਅਦ ਮੇਰਾ ਵਜ਼ਨ 1 ਕਿਲੋ ਘੱਟ ਗਿਆ, ਲੇਕਿਨ ਕਮਜ਼ੋਰੀ ਇੰਨੀ ਹੋ ਗਈ ਹੈ ਕਿ ਬੇਹੱਦ ਚਿਹਰਾ ਮੁਰਝਾ ਗਿਆ, ਨਜ਼ਰ ਕਮਜ਼ੋਰ ਹੋਣ ਲੱਗ ਪਈ ਹੈ ਤੇ ਜਿਸਮ ਵਿੱਚ ਖਿਚਾਓ ਮਹਿਸੂਸ ਹੋਣ ਲੱਗ ਪਿਆ। ਸੁਲੇਮਾਨ ਸਾਹਿਬ, ਮੈਂ ਮੋਟਾਪੇ ਦੀ ਵਜ੍ਹਾ ਨਾਲ ਬਹੁਤ ਫਿਕਰਮੰਦ ਹਾਂ ਲੇਕਿਨ ਮੈਨੂੰ ਇਹ ਉਮੀਦ ਹੈ ਕਿ ਤੁਹਾਡੇ ਇਲਾਜ ਨਾਲ ਮੈਨੂੰ ਜ਼ਰੂਰ ਫਾਇਦਾ ਹੋਵੇਗਾ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ।
4: ਮੇਰੀ ਭੈਣ, जे डाइटिंग तो मोटापा ठीक हुंदा ते किसी भी मरीज नूं दवाई खाने की जरूरत ना पैंदी। दवाई का असल फंक्शन कोलेस्ट्रोल की अफजाइश नूं रोकना ते बदन की फालतू चर्बी नूं तहलील करना हुंदा है। लिहाजा दवाई हर हालत च जरूरी है। मेरी भैन मोटापे च डाइटिंग की जरूरत नहीं हुंदी बल्कि ऐसे डाइट प्लान की जरूरत हुंदी है जिहड़ा बदन नूं कुवत चुस्ती ते ताजगी भी फराहम करे ते मोटापे तो भी बचाए। मैं तुहाडे वास्ते इहो जिहा डाइट प्लान तरतीब दिता है जिहड़ा जिस्मानी कमजोरी थकन या सुस्ती वर्गी कैफियत तो बचाएगा ते बदन नूं कुवत फराहम करेगा। इहदे अलावा जिहड़ी दवाई पार्सल कराई है ओह चर्बीले अज़ा दी अफजाइश नूं रोकेगी ते चर्बी नूं तहलील करेगी। इस तरह दवा ते डाइट प्लान दोनों मुश्तरका तौर ते जिस्म नूं इंशाल्लाह दुबला पतला ते स्मार्ट बनाणगे ते कमजोरी भी नहीं होवेगी
8: इंशाल्लाह ताला जी। क्यों नहीं जी, ये ते साइमा दा तस्दीक शुदा इलाज है। सुलेमान साहब ईमेल ऐसे में सले बाकी ने, लेकिन साडे नजम साहब उधर इशारा करी जांदे कि टाइम प्रोग्राम दा खत्म हो गया
4: जी। जी
8: क्योंकि प्रोग्राम दा वक्त खत्म हो गया, इस वास्ते मैं थोड़ा तुहाडा शुक्रिया अदा करदी हां कि तुसीं हमेशा वांगो अज वी साडे प्रोग्राम दी शान वधाई ते साडे सुनन वालियां नूं अपनी माहिराना राय तों नवाजिया। तुहाडा बहुत बहुत शुक्रिया
4: साइमा जी। ताडा ते SMS ते ईमेल भेजण वाले भैन भरावां दा ते प्रोग्राम दी सारी टीम दा ताडा सब दा बहुत बहुत शुक्रिया
8: जी। बड़ी मेहरबानी। सोने भैन भराओ, रब ना करे जे तुसी किसी भी बीमारी विच मुबतला हो ते तुहानू किसी भी इलाज तो फायदा नहीं होया ते फौरन ही पाकिस्तान दे मारूफ तबीब हर्बल फिजिशियन प्रोफेसर सुलेमान साहब ना आप मिलो ते इहदे वास्ते साडा पता ते फोन नंबर ऐ वे। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-2760 यानी 042-377-2710 मोबाइल नंबर है 03-400-414-2608 यानी 03-400-414-2608 ते साडा ईमेल एड्रेस है suleiman.dawakhana@gmail.com। ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਜਾ ਸਕਦੇ ਹੋ। ਫੇਰ ਮਿਲਾਂਗੇ, ਰੱਬ ਰੱਖਾ।
6: ਸੁਰਰ ਸੰਗੀਤ ਸਾਜ਼ੋ ਆਵਾਜ਼ ਆਪਕਾ ਮਨਪਸੰਦ ਰੇਡੀਓ ਚੈਨਲ FM 101।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: There's music and then there's magic. One above FM 101.
2: Aur ab waqt hai commercial break ka.
3: Program sunan wale te mails te SMS likhan wale sare pehn bhraama te buzurgaan di khidmat vich program di mezban Saima ਸਲਾਮ ਪੇਸ਼ ਕਰਦੀ ਹੈ ਸੋਹਣੇ ਭੈਣ ਭਰਾ ਸਾਡੇ ਦਰਮਿਆਨ ਬੇਸ਼ੁਮਾਰ ਐਸੇ ਲੋਕ ਨੇ ਜਿਹੜੇ ਬਹੁਤ ਅਰਸੇ ਤੋਂ ਬਿਮਾਰੀਆਂ ਦੀ ਤਕਲੀਫ ਬਰਦਾਸ਼ਤ ਕਰ ਰਹੇ ਨੇ ਅਤੇ ਉਹਨਾਂ ਨੂੰ ਕਿਸੇ ਇਲਾਜ ਤੋਂ ਆਰਾਮ ਹੀ ਨਹੀਂ ਆਇਆ ਵਾਸਤੇ ਐਸੇ ਨੇ ਜਿਹੜੇ ਬਿਮਾਰੀ ਦੇ ਬਾਵਜੂਦ ਬਰ ਵਕਤ ਇਲਾਜ ਨਹੀਂ ਕਰਵਾਉਂਦੇ ਇਹਦੇ ਇਲਾਵਾ ਐਸੇ ਮਰੀਜ਼ ਵੀ ਮੌਜੂਦ ਨੇ ਜਿਹੜੇ ਘਰੇਲੂ ਟੋਟਕਿਆਂ 'ਤੇ ਅਮਲ ਕਰਕੇ ਆਪਣੀਆਂ ਬਿਮਾਰੀਆਂ ਨੂੰ ਮਜ਼ੀਦ ਪੇਚੀਦਾ ਕਰ ਲੈਂਦੇ ਨੇ ਸੋਹਣੇ ਭੈਣ ਭਰਾ ਯਾਦ ਰੱਖੋ ਕਿ ਅਗਰ ਤੁਸੀਂ ਤੰਦਰੁਸਤ ਹੋ ਤਾਂ ਹਰ ਨਿਮਤ ਨੂੰ ਇੰਜੋਏ ਕਰੋਗੇ ਲਿਹਾਜ਼ਾ ਆਪਣੀ ਬਿਮਾਰੀ 'ਤੇ ਹਮੇਸ਼ਾ ਨਜ਼ਰ ਰੱਖੋ ਕਿਸੇ ਵੀ ਅਲਾਮਤ ਨੂੰ ਮਾਮੂਲੀ ਨਾ ਸਮਝੋ ਅਤੇ ਬਿਮਾਰੀ ਦੀ ਮੁਕੰਮਲ ਤਸ਼ਖੀਸ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਸ਼ਹੂਰ ਓ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414 2608 ਯਾਨੀ 0300 4142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਸੋਹਣੇ ਭੈਣ ਭਰਾ ਪਤਾ ਤੁਸੀਂ ਨੋਟ ਫਰਮਾਇਆ ਹੁਣ ਤੁਸੀਂ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਕਿਸੇ ਵੀ ਦਿਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਮਿਲ ਸਕਦੇ ਹੋ ਸੋਹਣੇ ਭੈਣ ਭਰਾ ਹਮੇਸ਼ਾ ਵਾਂਗੂ ਤੁਹਾਡੀ ਮੇਲਸ ਔਰ SMS ਦਾ ਜਵਾਬ ਦੇਣ ਲਈ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਪਾਕਿਸਤਾਨ ਦੇ ਬੈਨ ਅਲਾਕਵਾਮੀ ਸ਼ੋਹਰਤ ਯਾਫਤਾ ਅਤੇ ਗੋਲਡ ਮੈਡਲਿਸਟ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਸਾਡੇ ਸਟੂਡੀਓ ਵਿੱਚ ਇਸ ਵੇਲੇ ਤਸ਼ਰੀਫ ਲਿਆ ਚੁੱਕੇ ਨੇ ਤੇ ਆਓ ਫਿਰ ਮਿਲਨੇ ਆ ਸੁਲੇਮਾਨ ਸਾਹਿਬ ਵੈਲਕਮ ਖੁਸ਼ਾਮਦੀਦ ਤੇ ਜੀ ਆਇਆਂ ਨੂੰ
4: ਸਾਮਾ ਜੀ ਇਸਤਕਬਾਲੀਆ ਜੁਮਲੇ ਦਾ ਬਹੁਤ ਬਹੁਤ ਸ਼ੁਕਰੀਆ
3: ਜੀ ਬੜੀ ਮਿਹਰਬਾਨੀ ਸੁਲੇਮਾਨ ਸਾਹਿਬ ਸੁਲੇਮਾਨ ਸਾਹਿਬ
4: ਜੀ ਜੀ
3: ਸਾਡਾ ਪ੍ਰੋਗਰਾਮ ਦਾ ਤੁਹਾਨੂੰ ਪਤਾ ਹੀ ਹੁੰਦਾ ਸਾਡੇ ਪ੍ਰੋਗਰਾਮ ਦਾ ਇੱਕ ਸੈਗਮੈਂਟ ਵੀ ਹੁੰਦਾ ਜਿਸ 'ਚ ਮੈਂ ਮੇਲਸ ਔਰ SMS ਪੜ੍ਹਨੀ ਹਾਂ
4: ਜੀ ਜੀ
3: ਅਤੇ ਹੁਣ ਇਸ ਤਰ੍ਹਾਂ ਕਰਨੇ ਕਿ ਅਸੀਂ ਟਾਈਮ ਤੈਪ ਕੀਤੇ ਬਗੈਰ ਉੱਧਰ ਚੱਲਦੇ ਹਾਂ ਤਾਂ ਸਭ ਤੋਂ ਪਹਿਲੀ ਜਿਹੜੀ ਮੇਲ ਆਈ ਹੈ ਉਹ ਮੈਂ ਪੜ੍ਹਨੀ ਆ ਜਿਹੜੀ ਸਾਡੀ ਇੱਕ ਭੈਣ ਸਾਹਿਬਾਂ ਨੇ ਤਹਿਰੀਰ ਕੀਤੀਆਂ ਨੇ ਫਰਮਾਉਂਦੀਆਂ ਨੇ ਕਿ ਮੇਰੇ ਵਾਲ ਬਹੁਤ ਕਮਜ਼ੋਰ ਨੇ ਕੰਘੀ ਜਾਂ ਬਰਸ਼ ਕਰਨ ਨਾਲ ਵਾਲ ਜਿਹੜੇ ਜੜ੍ਹਾਂ ਤੋਂ ਟੁੱਟਦੇ ਨੇ ਤਾਂ ਬਹੁਤ ਹੀ ਰਫ ਪੁਰਬਰੇ ਤੇ ਖੜਦਰੇ ਸਿਕਰੀ ਬਹੁਤ ਏ ਜਿਹੜੇ ਕੰਘੀ ਨਾਲ ਉਖੜ ਜਾਂਦੇ ਨੇ ਮਿਹਰਬਾਨੀ ਕਰਕੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ
4: ਭੈਣ ਜੀ ਵਾਲਾਂ ਦੀ ਖਰਾਬੀ ਚ ਖੁਰਾਕ ਦਾ ਕਿਰਦਾਰ ਵੀ ਹੁੰਦਾ ਏ ਯਾਨੀ ਅਗਰ ਤੁਹਾਡੀ ਖੁਰਾਕ ਵਿੱਚ ਤਮਾਮ ਜ਼ਰੂਰੀ ਗਜ਼ਾਈ ਇਜ਼ਾ ਸ਼ਾਮਲ ਨਹੀਂ ਤੇ ਤੁਹਾਡੇ ਵਾਲ ਖਰਾਬ ਹੋ ਜਾਣਗੇ ਲਿਹਾਜ਼ਾ ਤੁਸੀਂ ਫਲ ਸਬਜ਼ੀ ਦੁੱਧ ਦਹੀਂ ਮੱਛਲੀ ਮੁਰਗੀ ਤੇ ਗੋਸ਼ਤ ਜ਼ਰੂਰ ਇਸਤੇਮਾਲ ਕਰੋ ਇਲਾਜ ਦੇ ਹਵਾਲੇ ਨਾਲ ਹਮੇਸ਼ਾ ਯਾਦ ਰੱਖੋ ਕਿ ਅੱਲਾ ਦੀ ਪੈਦਾ ਕਰਦਾ ਜੜੀ ਬੂਟੀਆਂ ਦੇ ਸਵਾ ਕੋਈ ਵੀ ਚੀਜ਼ ਵਾਲਾਂ ਲਈ ਮੁਫੀਦ ਨਹੀਂ ਹੋ ਸਕਦੀ ਲਿਹਾਜ਼ਾ ਕੈਮੀਕਲ ਅਮੇਜ਼ ਸ਼ੈਂਪੂਸ ਹੇਅਰ ਆਇਲ ਤੇ ਹੇਅਰ ਟਾਨਿਕ ਵਗੈਰਾ ਬਿਲਕੁਲ ਇਸਤੇਮਾਲ ਨਾ ਕਰੋ ਮੇਰੀ ਭੈਣ ਮੈਂ 35 ਸਾਲ ਤੋਂ ਇੱਕ ਖਾਸ ਹਰਬਲ ਆਇਲ ਤਿਆਰ ਕਰਨਾ ਮੈਂ ਇਹ ਆਇਲ ਤੁਹਾਨੂੰ ਵੀ ਪਾਰਸਲ ਕਰ ਰਿਹਾ ਵਾਂ ਇਹ ਆਪਣੀ ਖਾਸ ਸਲਾਹੀਅਤ ਦੀ ਬਦੌਲਤ ਮਸਾਮਾਤ ਵਿੱਚ ਫੌਰਨ ਜਜ਼ਬ ਹੋ ਜਾਂਦਾ ਹੈ ਤੇ ਵਾਲਾਂ ਦੀਆਂ ਜਿਹੜੀਆਂ ਜੜ੍ਹਾਂ ਨੇ ਉਹਨਾਂ ਤੱਕ ਪਹੁੰਚਦਾ ਹੈ ਤੇ ਆਪਣੀ ਤਸੀਰ ਦੇ ਜ਼ਰੀਏ ਵਾਲਾਂ ਦੀ ਜੜ੍ਹਾਂ ਨੂੰ ਮਜ਼ਬੂਤ ਕਰਕੇ ਵਾਲਾਂ ਦੀ ਭਰਪੂਰ ਅਫਜ਼ਾਇਸ਼ ਕਰਦਾ ਹੈ ਇਹਦੇ ਨਾਲ ਖੁਸ਼ਕੀ ਸਿਕਰੀ ਬਿਲਕੁਲ ਸਾਫ਼ ਹੋ ਜਾਏਗੀ
3: ਤੇ
4: ਇਨਸ਼ਾਅੱਲਾ ਵਾਲ ਬਹੁਤ ਸਿਲਕੀ ਨਰਮ ਮੁਲਾਇਮ ਤੇ ਚਮਕਦਾਰ ਹੋ ਜਾਣਗੇ ਤੁਸੀਂ ਇਹ ਆਇਲ ਇਸਤੇਮਾਲ ਕਰੋ ਅੱਲਾ ਬਿਹਤਰੀ ਕਰੇਗਾ
3: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਇਹਦੇ ਨਾਲ ਤੇ ਯਕੀਨਨ ਵਾਲ ਜਿਹੜੇ ਨੇ ਖੂਬਸੂਰਤ ਲੰਮੇ ਤੇ ਸਿਲਕੀ ਸ਼ਾਈਨੀ ਹੋ ਜਾਣਗੇ। ਇਹ ਸਾਇਮਾ ਦੀ ਤਸਦੀਕ ਜਿਹੜੀ ਨਾ ਸ਼ੁਦਾ ਗੱਲ ਹੈਗੀ ਸੁਲੇਮਾਨ ਸਾਹਿਬ। ਮਤਲਬ ਔਰਤ ਹੋਵੇ ਜਾਂ ਮਰਦ, ਹਰ ਸ਼ਖਸ ਆਪਣੇ ਵਾਲਾਂ ਨੂੰ ਖੂਬਸੂਰਤ ਵੇਖਣਾ ਚਾਹੁੰਦਾ ਹੈ।
4: ਜੀ ਬਿਲਕੁਲ, ਉਹ ਇਸ ਲਈ ਸਹਿਮਾ ਜੀ ਕਿ ਵਾਲ ਜਵਾਨੀ ਦਾ ਇਜ਼ਹਾਰ ਕਰਦੇ ਨੇ, ਤੇ ਅੱਲਾ ਨਾ ਕਰੇ ਜਿਨ੍ਹਾਂ ਲੋਕਾਂ ਦੇ ਵਾਲ ਬਿਲਕੁਲ ਸਾਫ਼ ਹੋ ਜਾਂਦੇ ਨੇ ਉਹ ਆਪਣੀ ਉਮਰ ਤੋਂ 10 ਸਾਲ ਜ਼ਿਆਦਾ ਨਜ਼ਰ ਆਉਂਦੇ ਨੇ,
3: ਬਿਲਕੁਲ,
4: ਯਾਨੀ ਕਬਲ ਇਸ ਵਕਤ ਬੁੱਢੇ ਨਜ਼ਰ ਆਉਂਦੇ ਨੇ।
3: ਬਿਲਕੁਲ ਸਹੀ ਕਿਹਾ, ਬਿਲਕੁਲ ਸਹੀ, ਇਹ ਤੇ ਹੈ ਵੇ। ਸੁਲੇਮਾਨ ਸਾਹਿਬ, ਅਗਲਾ ਐਸ ਐਮ ਆਰ ਹਾਜ਼ਰ ਹੈ ਜਿਹੜਾ ਮੁਬੱਸ਼ਰ ਹਨੀਫ ਸਾਹਿਬ ਨੇ ਤਹਿਰੀਰ ਕੀਤਾ ਹੈ। ਇਹਨਾਂ ਦਾ ਮਸਲਾ ਇਨਫਰਟੈਲਿਟੀ ਹੈ। ਲਿਖਦੇ ਨੇ ਕਿ ਸੁਲੇਮਾਨ ਸਾਹਿਬ, ਮੈਂ ਇਹਦੇ ਇਲਾਜ ਬਾਰੇ ਤੁਹਾਡੀ ਰਹਿਨਮਾਈ ਦਾ ਤਲਬਗਾਰ ਹਾਂ। ਸੁਲੇਮਾਨ ਸਾਹਿਬ, ਇਹ ਗੱਲ ਦਰੁਸਤ ਹੈ? ਜੇ ਇਸ ਬਿਮਾਰੀ ਦਾ ਕੋਈ ਮੁਸਤਕਿਲ ਇਲਾਜ ਹੈ ਤੇ ਮੈਨੂੰ ਜ਼ਰੂਰ ਆਗਾਹ ਕਰੋ ਤਾਂ ਕਿ ਮੈਂ ਇਲਾਜ ਕਰਵਾ ਸਕਾਂ।
4: ਮੁਬੱਸ਼ਰ ਭਾਈ, ਮੈਂ ਤੁਹਾਨੂੰ ਕੀ ਦੱਸਾਂ ਕਿ ਇਸ ਬਿਮਾਰੀ ਦਾ ਕਾਮਯਾਬ ਇਲਾਜ ਹੈ ਕਿ ਨਹੀਂ। ਤੁਹਾਨੂੰ ਤੇ ਤੁਹਾਡੇ ਦੋਸਤ ਨੇ ਵੀ ਦੱਸ ਦਿੱਤਾ ਹੈ ਤੇ ਇਹ ਸਭ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਮੁਮਕਿਨ ਹੋਇਆ ਹੈ, ਜਿਹਨੇ ਨਬਾਤਾਂ ਦੀ ਸ਼ਕਲ ਵਿੱਚ ਸਾਨੂੰ ਇੱਕ ਅਜ਼ੀਮ ਤੇ ਸ਼ਫਾ ਨਾਲ ਭਰਪੂਰ ਨਿਮਤ ਅਤਾ ਕੀਤੀ। ਮੇਰੇ ਭਾਈ, ਤੁਸੀਂ ਰੱਬ ਤੇ ਭਰੋਸਾ ਰੱਖੋ ਤੇ ਵਕਤ ਜ਼ਾਇਆ ਕੀਤੇ ਬਗੈਰ ਆਪਣੀ ਵਾਈਫ ਦਾ ਇਲਾਜ ਕਰਾਓ, ਇਨਸ਼ਾਅੱਲਾ ਸਿਹਤਯਾਬੀ ਹੋਵੇਗੀ।
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਭਾਈ ਜੀ। ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਕਰਨਾ ਹੈ। ਸੁਲੇਮਾਨ ਸਾਹਿਬ, ਸਾਡੇ ਪ੍ਰੋਡਿਊਸਰ ਸਾਹਿਬ ਦੱਸ ਰਹੇ ਨੇ ਕਿ ਸ਼ਾਰਟ ਬ੍ਰੇਕ ਹੈ, ਨਿੱਕੀ ਜਿਹੀ ਇੱਕ ਉਹ ਅਸੀਂ ਲੈਂਦੇ ਹਾਂ। ਤੁਸੀਂ ਜ਼ਰਾ ਰੈਸਟ ਕਰੋ ਅਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਆਪਣਾ ਫੋਨ ਨੰਬਰ ਅਤੇ ਐਡਰੈਸ ਦੱਸਦੇ ਚੱਲਾਂ।
4: ਜੀ ਠੀਕ।
3: ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਬਹੁਤ ਬਹੁਤ ਖਿਆਲ ਰੱਖੋ ਅਤੇ ਕਿਸੇ ਵੀ ਅਲਾਮਤ ਨੂੰ ਮਾਮੂਲੀ ਨਾ ਸਮਝੋ ਅਤੇ ਫੌਰਨ ਹੀ ਇਲਾਜ ਵੱਲ ਤਵੱਜੋ ਕਰੋ। ਅਤੇ ਸਾਇਮਾ ਦਾ ਮਸ਼ਵਰਾ ਹੈ ਕਿ ਕਾਮਯਾਬ ਇਲਾਜ ਅਤੇ ਬਿਮਾਰੀ ਦੀ ਮੁਕੰਮਲ ਤਸ਼ਖੀਸ ਵਾਸਤੇ ਮਾਰੂਫ ਮੌਲਜ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਨੂੰ ਆ ਵੀ ਮਿਲ ਸਕਦੇ ਹੋ। ਸੁਲੇਮਾਨ ਸਾਹਿਬ
4: ਜੀ, ਜੀ
3: ਸਾਡੀ ਅਗਲੀ ਮੇਲ ਜਿਹੜੀ ਹੈ ਉਹ ਲਿਖੀ ਹੈ ਨੋਮਾਨ ਕੁਰੈਸ਼ੀ ਸਾਹਿਬ ਨੇ। ਫਰਮਾਉਂਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 24 ਸਾਲ ਹੈ, ਮੈਨੂੰ ਮੇਰੀ ਬਿਮਾਰੀ ਨੇ ਬਹੁਤ ਕਮਜ਼ੋਰ ਕਰ ਦਿੱਤਾ ਹੈ। ਮੇਰੀ ਲੱਤਾਂ, ਕਮਰ ਅਤੇ ਸਾਰੇ ਜਿਸਮ ਦਰਦ ਕਰਦਾ ਹੈ। ਥੱਕਣ ਇੰਨੀ ਜ਼ਿਆਦਾ ਹੈ ਕਿ ਮੈਂ ਜਿਸਮਾਨੀ ਮਿਹਨਤ ਨਹੀਂ ਕਰ ਸਕਦਾ, ਨਜ਼ਰ ਕਮਜ਼ੋਰ ਹੋ ਰਹੀ ਹੈ, ਵਾਲ ਝੜਦੇ ਨੇ ਅਤੇ ਸੁਸਤੀ ਰਹਿੰਦੀ ਹੈ। ਸੁਲੇਮਾਨ ਸਾਹਿਬ, ਤੁਸੀਂ ਮੇਰੀ ਤਫਸੀਲੀ ਜਿਹੜੀ ਮੇਲ ਪੜ੍ਹ ਕੇ ਅਤੇ ਮੇਰੇ ਲਈ ਕੋਈ ਖਾਸ ਦਵਾਈ ਪਾਰਸਲ ਕਰ ਦਿਓ, ਜਿਹਦੇ ਨਾਲ ਮੇਰੀ ਬਿਮਾਰੀ ਵੀ ਠੀਕ ਹੋ ਜਾਵੇ ਅਤੇ ਮੇਰੇ ਜਿਸਮ ਵਿੱਚ ਤਾਕਤ ਅਤੇ ਤਵਾਨਾਈ ਵੀ ਆ ਜਾਏ। ਬੜੀ ਮਿਹਰਬਾਨੀ
4: ਬੇਟਾ ਜੀ। ਫਿਕਰਮੰਦੀ ਇਹ ਹੋਣੀ ਚਾਹੀਦੀ ਹੈ ਕਿ ਫੌਰਨ ਇਲਾਜ ਹੋਵੇ, ਲੇਕਿਨ ਇਹ ਫਿਕਰਮੰਦੀ ਗੈਰ ਜ਼ਰੂਰੀ ਹੈ ਕਿ ਮੇਰੀ ਬਿਮਾਰੀ ਕਦੋਂ ਠੀਕ ਹੋਵੇਗੀ। ਬਰਖੁਦਾਰ ਅੱਲਾ ਦੀ ਜ਼ਾਤ ਹੀ ਸ਼ਫਾ ਦੇਣ ਵਾਲੀ ਹੈ, ਉਹ ਕਿਸੇ ਇਨਸਾਨ ਨੂੰ ਉਹਦੀ ਹਿੰਮਤ ਅਤੇ ਬਰਦਾਸ਼ਤ ਤੋਂ ਜ਼ਿਆਦਾ ਤਕਲੀਫ ਨਹੀਂ ਦਿੰਦੀ। ਲਿਹਾਜ਼ਾ ਤੁਸੀਂ ਇੰਨੇ ਜਜ਼ਬਾਤੀ ਨਾ ਹੋਵੋ, ਤੁਸੀਂ ਜਵਾਨ ਬੱਚੇ ਹੋ, ਇੰਨਾ ਡਿਪਰੈਸ਼ਨ ਅਤੇ ਮਾਯੂਸੀ ਠੀਕ ਨਹੀਂ, ਕਿਉਂਕਿ ਬਿਮਾਰੀ ਤਾਂ ਆਉਂਦੀ ਜਾਂਦੀ ਰਹਿੰਦੀ ਹੈ। ਬਹਰਹਾਲ ਮੈਂ ਤੁਹਾਡੇ ਲਈ ਆਪਣੀ ਇੱਕ ਖਾਸ ਅਤੇ ਅਜ਼ਮੂਦਾ ਦਵਾਈ ਤਿਆਰ ਕੀਤੀ ਹੈ, ਜਿਹਦੇ ਨਾਲ ਅਲਹਮਦੁਲਿਲਾ ਤੁਹਾਡੇ ਵਰਗੇ ਬੇਸ਼ੁਮਾਰ ਨੌਜਵਾਨਾਂ ਨੂੰ ਸਿਹਤਯਾਬੀ ਹੋਈ ਹੈ। ਤੁਸੀਂ ਪਾਬੰਦੀ ਨਾਲ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਆਰਾਮ ਆ ਜਾਏਗਾ।
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਜਨਾਬ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ, ਹੁਣ ਪਰੇਸ਼ਾਨ ਅਤੇ ਡਿਪਰੈਸ ਹੋਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਤੁਹਾਡੀ ਬਿਮਾਰੀ ਦੇ ਮੁਤਾਬਿਕ ਤੁਹਾਨੂੰ ਦਵਾਈ ਮਿਲ ਜਾਏਗੀ। ਸੁਲੇਮਾਨ ਸਾਹਿਬ
4: ਜੀ, ਜੀ
3: ਬਾਸ ਲੋਕ ਤਾਂ ਬਿਮਾਰੀ ਦੀ ਵਜ੍ਹਾ ਨਾਲ ਇੰਨੇ ਪਰੇਸ਼ਾਨ ਹੋ ਜਾਂਦੇ ਕਿ ਉਹਨਾਂ ਨੂੰ ਦੁਨੀਆਂ ਦੀ ਹਰ ਸ਼ਾਇ ਬੁਰੀ ਲੱਗਦੀ ਹੈ।
4: ਜੀ ਬਿਲਕੁਲ, ਤੇ ਆਪਣੀ ਬਿਮਾਰੀ ਦੀ ਪਰੇਸ਼ਾਨੀ ਚ ਇਲਾਜ ਕਰਾਉਣਾ ਵੀ ਭੁੱਲ ਜਾਂਦੇ ਨੇ।
3: ਬਿਲਕੁਲ ਬਾਕੀ ਇਹੋ ਜੀ ਪਰੇਸ਼ਾਨੀ ਜਿਹੜੀ ਇਲਾਜ ਨੂੰ ਵੀ ਡਿਸਟਰਬ ਕਰ ਦੇਵੇ ਉਹ ਕਾਬਲੇ ਪਰੇਸ਼ਾਨੀ ਹੈ।
4: ਜੀ
3: ਸੁਲੇਮਾਨ ਸਾਹਿਬ, ਜਿਹੜੀ ਐਸ ਐਮ ਐਸ ਹੈ ਉਹ ਸਾਨੂੰ ਲਿਖਣ ਵਾਲੇ ਨੇ ਮੁਖਤਾਰ ਗੌਂਦਲ ਸਾਹਿਬ, ਤਹਿਰੀਰ ਕਰਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੈਂ ਪਾਇਲਸ ਦਾ ਮਰੀਜ਼ ਹਾਂ, ਮੇਰੀ ਉਮਰ 42 ਸਾਲ ਹੈ, ਮੈਂ ਪਿਛਲੇ ਸਾਲ ਆਪਰੇਸ਼ਨ ਵੀ ਕਰਵਾਇਆ ਸੀ।
4: ਅੱਛਾ।
3: ਲੇਕਿਨ ਫਿਰ ਉਹ ਤਕਲੀਫ ਹੋ ਗਈ ਹੈ। ਸੁਲੇਮਾਨ ਸਾਹਿਬ, ਮੈਂ ਇੱਕ ਵਾਰੀ ਤੇ ਆਪਰੇਸ਼ਨ ਦੀ ਤਕਲੀਫ ਬਰਦਾਸ਼ਤ ਕਰ ਚੁੱਕਿਆ ਵਾਂ, ਲੇਕਿਨ ਦੂਜੀ ਵਾਰੀ ਹਿੰਮਤ ਨਹੀਂ। ਸੁਲੇਮਾਨ ਸਾਹਿਬ ਜੇ ਇਹ ਬਿਮਾਰੀ ਆਪਰੇਸ਼ਨ ਦੇ ਬਗੈਰ ਠੀਕ ਹੋ ਸਕਦੀ ਹੈ ਤੇ ਮੇਰੇ ਲਈ ਪਾਰਸਲ ਕੋਈ ਦਵਾਈ ਕਰ ਦਿਓ, ਬੜੀ ਮਿਹਰਬਾਨੀ।
4: ਮੁਖਤਾਰ ਭਾਈ, ਮੈਂ ਤੁਹਾਨੂੰ ਤੇ ਤੁਹਾਡੇ ਵਰਗੇ ਦੂਜੇ ਮਰੀਜ਼ਾਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਤਿੱਬੀ ਯੂਨਾਨੀ ਹੀ ਐਸਾ ਤਰੀਕਾ ਇਲਾਜ ਹੈ ਜਿਹੜਾ ਆਪਰੇਸ਼ਨ ਦੇ ਬਗੈਰ ਬਿਮਾਰੀਆਂ ਨੂੰ ਦੂਰ ਕਰਦਾ ਹੈ।
3: ਬਿਲਕੁਲ
4: ਮੇਰੇ ਭਾਈ, ਤੁਸੀਂ ਆਪਰੇਸ਼ਨ ਦਾ ਤਜਰਬਾ ਤਾਂ ਕਰ ਚੁੱਕੇ ਹੋ, ਹੁਣ ਇੱਕ ਵਾਰੀ ਕੁਦਰਤੀ ਅਜ਼ਾ ਨਾਲ ਹੋਣ ਵਾਲੇ ਇਲਾਜ ਦੀ ਵੀ ਅਫਾਦੀਅਤ ਨੂੰ ਵੀ ਵੇਖੋ। ਇਨਸ਼ਾਅੱਲਾ ਤੁਹਾਨੂੰ ਤੁਹਾਡੀ ਤਵਕਕਾਤ ਤੋਂ ਵੀ ਜ਼ਿਆਦਾ ਸਿਹਤਯਾਬੀ ਹੋਵੇਗੀ
3: ਇਨਸ਼ਾਅੱਲਾ ਤਾਲਾ।
4: ਤੁਸੀਂ ਮਿਰਚ, ਮਸਾਲੇ, ਵੱਡਾ ਗੋਸ਼ਤ, ਨਾਨ, ਬਾਜ਼ਾਰੀ ਖਾਣੇ ਤੇ ਕਾਬਜ਼ ਚੀਜ਼ਾਂ ਬਿਲਕੁਲ ਨਹੀਂ ਖਾਣਾ। ਮੈਂ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਅੰਦਰੂਨੀ ਅਮਲ ਦੇ ਜ਼ਰੀਏ ਮੌਕੇ ਤੇ ਜ਼ਖਮਾਂ ਨੂੰ ਠੀਕ ਕਰੇਗੀ ਤੇ ਮੌਕਿਆਂ ਨੂੰ ਜੜ ਤੋਂ ਖਤਮ ਕਰਕੇ ਤੁਹਾਨੂੰ ਇਨਸ਼ਾਅੱਲਾ ਮੁਕੰਮਲ ਸਿਹਤਯਾਬ ਕਰੇਗੀ ਤੇ ਫਿਰ ਤੁਹਾਨੂੰ ਆਪਰੇਸ਼ਨ ਦੀ ਜ਼ਰੂਰਤ ਵੀ ਨਹੀਂ ਰਹੇਗੀ।
3: ਤੇ ਜਨਾਬ ਮੁਖਤਾਰ ਸਾਹਿਬ, ਤੁਹਾਡੇ SMS ਦਾ ਜਿਹੜਾ ਜਵਾਬ ਤੁਹਾਨੂੰ ਆਪਰੇਸ਼ਨ ਦੀ ਤਕਲੀਫ ਤੋਂ ਬਚਾ ਲਿਆ ਉਹਨੇ, ਹੁਣ ਤੁਸੀਂ ਪਰਹੇਜ਼ ਤੇ ਦਵਾਈ ਦੀ ਪਾਬੰਦੀ ਕਰਨੀ ਹੈ। ਸੁਲੇਮਾਨ ਸਾਹਿਬ, ਇਹ ਗੱਲ ਵਾਕਈ ਹੈਰਾਨ ਕਰਦੀ ਹੈ ਕਿ ਜਿਹੜੀ ਬਿਮਾਰੀ ਕਾਂਟ ਛਾਂਟ ਨਾਲ ਠੀਕ ਨਹੀਂ ਹੁੰਦੀ ਉਹ ਫੁੱਲ ਪੱਤੀਆਂ ਨਾਲ ਠੀਕ ਹੋ ਜਾਂਦੀ ਹੈ।
4: ਜੀ ਸਹਿਮਾ ਜੀ, ਤੁਸੀਂ ਫੁੱਲ ਪੱਤੀਆਂ ਨੂੰ ਮਾਮੂਲੀ ਨਾ ਸਮਝੋ। ਇਹ ਯਾਦ ਰੱਖੋ, ਅੱਲਾਹ ਤਾਲਾ ਨੇ ਇਹ ਫੁੱਲ ਪੱਤੀਆਂ ਜੜੀ ਬੂਟੀਆਂ ਇਨਸਾਨ ਦੇ ਆਉਣ ਤੋਂ ਪਹਿਲਾਂ ਹੀ ਜ਼ਮੀਨ 'ਤੇ ਪੈਦਾ ਫਰਮਾਈਆਂ ਸਨ। ਦੂਜੇ ਲਫ਼ਜ਼ਾਂ 'ਚ ਇਹ ਸਮਝੋ ਕਿ ਸੋਹਣੇ ਰੱਬ ਨੇ ਇਲਾਜ ਪਹਿਲੇ ਅਤੇ ਉਸ ਤੋਂ ਬਾਅਦ ਇਨਸਾਨ ਨੂੰ ਜ਼ਮੀਨ 'ਤੇ ਘੱਲਿਆ।
3: ਵਾਹ ਵਾਹ,
4: ਹੁਣ ਤੁਸੀਂ ਜੜੀ ਬੂਟੀਆਂ ਦੀ ਅਹਿਮੀਅਤ ਦੇ ਅਫਾਦੀਅਤ ਦਾ ਅੰਦਾਜ਼ਾ ਕਰ ਸਕੋਗੇ।
3: ਬੇਸ਼ੱਕ ਬੇਸ਼ੱਕ, ਵਾਹ ਸੁਭਾਨ ਅੱਲਾ ਸੁਭਾਨ ਅੱਲਾ। ਇਸ ਲਈ ਤੇ ਜੜੀ ਬੂਟੀਆਂ 'ਚ ਸ਼ਿਫਾ ਹੀ ਸ਼ਿਫਾ ਰੱਖੀਏ। ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਰਿਹਾਨ ਬੱਟ ਸਾਹਿਬ ਨੇ ਤਹਿਰੀਰ ਕੀਤੀ ਹੈ।
4: ਜੀ ਜੀ,
3: ਕਹਿੰਦੇ ਨੇ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ, ਮੇਰੀ ਉਮਰ 61 ਸਾਲ ਹੈ, ਅਲਹਮਦੁਲਿਲਾ ਬਿਲਕੁਲ ਸਿਹਤਮੰਦ ਹਾਂ, ਲੇਕਿਨ ਗੋਡਿਆਂ ਦੇ ਦਰਦ ਤੇ ਬਹੁਤ ਪਰੇਸ਼ਾਨ ਕੀਤਾ ਹੋਇਆ, ਸੀੜੀਆਂ ਨਹੀਂ ਚੜ੍ਹ ਸਕਦਾ, ਸਰਦੀ 'ਚ ਤਕਲੀਫ ਜ਼ਿਆਦਾ ਹੋ ਜਾਂਦੀ ਹੈ। ਮੈਂ ਮਾਲਿਸ਼ ਤੇ ਟਕੋਰ ਕਰਨਾ ਵਾਂ, ਕੁਝ ਫਾਇਦਾ ਵੀ ਹੁੰਦਾ ਹੈ, ਲੇਕਿਨ ਪੂਰੀ ਤਰ੍ਹਾਂ ਆਰਾਮ ਨਹੀਂ ਆਉਂਦਾ। ਦਵਾਈ ਪਾਰਸਲ ਕਰ।
4: ਮੋਹਤਰਮ, ਮਾਲਿਸ਼ ਤੇ ਟਕੋਰ ਅੱਛੀ ਚੀਜ਼ ਹੈ, ਲੇਕਿਨ ਇਹਨਾਂ ਨੂੰ ਮੁਕੰਮਲ ਇਲਾਜ ਨਹੀਂ ਕਹਿੰਦੇ, ਬਲਕਿ ਇਹ ਇਲਾਜ ਦਾ ਇੱਕ ਹਿੱਸਾ ਹੈ। ਮੇਰੇ ਮੋਹਤਰਮ, ਤੁਸੀਂ ਅਮਰਾਜ਼ ਮੁਫਾਸਲ ਦੇ ਮਰੀਜ਼ ਹੋ, ਫਿਰ ਤੁਸੀਂ ਆਪਣੇ ਆਪ ਨੂੰ ਬਿਲਕੁਲ ਸਿਹਤਮੰਦ ਕਿੰਝ ਕਹਿ ਸਕਦੇ ਹੋ? ਮੇਰਾ ਖਿਆਲ ਹੈ ਕਿ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਸਮਝ ਕੇ ਹੀ ਇਲਾਜ ਸ਼ੁਰੂ ਨਹੀਂ ਕਰਵਾਇਆ, ਵਰਨਾ ਬਿਮਾਰੀ ਇੰਨੀ ਜ਼ਿਆਦਾ ਨਾ ਵੱਧਦੀ।
3: ਬਿਲਕੁਲ ਸਹੀ।
4: ਬਹਰਹਾਲ, ਤੁਸੀਂ ਵੱਡਾ ਗੋਸ਼ਤ, ਚਾਵਲ, ਦਹੀਂ, ਮਸ਼ਰੂਬਾਤ ਵਗੈਰਾ ਤੋਂ ਪਰਹੇਜ਼ ਕਰਨਾ ਹੈ ਤੇ ਸੀੜੀਆਂ ਚੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ।
3: ਸਹੀ ਹੋ ਗਿਆ।
4: ਖੁਦਾ ਨਾ ਖਾਸਾ ਜੋੜਾਂ ਦੀ ਹੱਡੀ ਤੇ ਗੈਰ ਜ਼ਰੂਰੀ ਦਬਾਓ ਆ ਸਕਦਾ ਹੈ, ਮੈਂ ਦਵਾਈ ਪਾਰਸਲ ਕਰਾਈਏ, ਇਨਸ਼ਾਅੱਲਾ ਆਰਾਮ ਆ ਜਾਏਗਾ।
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਪ੍ਰੋਫੈਸਰ ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵਕਤ ਜਿਹੜਾ ਨਾ ਘਟਦਾ ਜਾ ਰਿਹਾ, ਇੱਕ ਆਖਰੀ ਮੇਲ ਜਿਹੜੀ ਮੈਂ ਤੁਹਾਡੀ ਨਜ਼ਰ ਕਰ ਰਹੀ ਹਾਂ, ਤੁਫੈਲ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੈਨੂੰ ਕਮਜ਼ੋਰੀ ਦੀ ਵਜ੍ਹਾ ਨਾਲ ਮੇਰੇ ਹੱਥ ਪੈਰ ਕੰਬਦੇ ਨੇ ਤੇ ਟੁਰਿਆ ਨਹੀਂ ਜਾਂਦਾ, ਬਰਾਏ ਕਰਮ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੇ ਜਿਸਮ ਵਿੱਚ ਜਾਨ ਆ ਜਾਏ।
4: ਮੇਰੇ ਭਾਈ, ਤੁਸੀਂ ਆਪਣੀ ਬਿਮਾਰੀ ਦੇ ਬਾਰੇ ਤਫਸੀਲ ਨਹੀਂ ਲਿਖੀ, ਯਾਨੀ ਬਿਮਾਰੀ ਨੂੰ ਕਿੰਨਾ ਅਰਸਾ ਹੋਇਆ ਹੈ, ਇਸ ਤੋਂ ਪਹਿਲਾਂ ਕਿਹੜੀ ਬਿਮਾਰੀ ਹੋਈ ਸੀ, ਤੁਹਾਡੀ ਉਮਰ ਕਿੰਨੀ ਹੈ, ਵਗੈਰਾ ਵਗੈਰਾ। ਮੇਰੇ ਭਾਈ, ਬਿਮਾਰੀ ਦੀ ਮੁਕੰਮਲ ਤਫਸੀਲ ਜਾਣੇ ਬਗੈਰ ਮੈਂ ਤੁਹਾਡੇ ਲਈ ਕੋਈ ਵੀ ਦਵਾਈ ਪਾਰਸਲ ਨਹੀਂ ਕਰਾ ਸਕਦਾ, ਲਿਹਾਜ਼ਾ ਮੇਰਾ ਇਹ ਮਸ਼ਵਰਾ ਹੈ ਕਿ ਤੁਸੀਂ ਮੁਕੰਮਲ ਤਫਸੀਲ ਲਿਖੋ ਜਾਂ ਫਿਰ ਦਵਾਖਾਨੇ 'ਤੇ ਤਸ਼ਰੀਫ਼ ਲਿਆਓ, ਮੈਂ ਤੁਹਾਡੀ ਤਬੀਅਤ ਅਤੇ ਕੈਫੀਅਤ ਦੇ ਮੁਤਾਬਿਕ ਤੁਹਾਡੇ ਲਈ ਕੋਈ ਮੌਜੂਦ ਦਵਾਈ ਤਜਵੀਜ਼ ਕਰ ਦਿਆਂਗਾ, ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ।
3: ਸੁਲੇਮਾਨ ਸਾਹਿਬ, ਤੁਹਾਡੀ ਮੌਜੂਦਗੀ ਸਾਡੇ ਲਈ ਬਿਹਤਰੀਨ ਮਾਲੂਮਾਤ ਦਾ ਸਬਬ ਬਣਦੀ ਹੈ ਤੇ ਦਿਲ ਕਰਦਾ ਹੈ ਕਿ ਮਜ਼ੀਦ ਰਹਿਨਮਾਈ ਹਾਸਲ ਕਰੀਏ, ਲੇਕਿਨ ਕੀ ਕਰੀਏ, ਵਕਤ ਥੋੜ੍ਹਾ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਤਸ਼ਰੀਫ਼ ਲੈ ਆਏ ਅਤੇ ਸਾਡੇ ਸਾਹਮਣੇ ਦੇ ਮੇਲਸ SMS ਸਾਨੂੰ ਭੇਜੇ, ਤੁਸੀਂ ਉਹਨਾਂ ਦੇ ਜਵਾਬ ਦਿੱਤੇ, ਤੁਹਾਡਾ ਬਹੁਤ ਸ਼ੁਕਰੀਆ।
4: ਸਹਿਮਾ ਜੀ, ਤੁਹਾਡਾ ਵੀ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।
3: ਜੀ, ਇਨਾਇਤ ਹੈ ਤੁਹਾਡੀ। ਮੋਹਤਰਮ ਭੈਣ ਭਰਾਓ, ਆਪਣੀ ਸਿਹਤ 'ਤੇ ਮੁਕੰਮਲ ਤਵੱਜੋ ਰੱਖੋ ਅਤੇ ਬਿਮਾਰੀ ਨੂੰ ਵਧਣ ਤੋਂ ਪਹਿਲਾਂ ਹੀ ਉਹਦਾ ਇਲਾਜ ਕਰਾਓ ਅਤੇ ਬਿਹਤਰੀਨ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਆ ਨਾਜ਼ ਤਬੀਬ ਪ੍ਰੋਫੈਸਰ ਜਨਾਬ ਸੁਲੇਮਾਨ ਸਾਹਿਬ ਨੂੰ ਆਪ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 0, ਯਾਨੀ 0423772716 0, ਮੋਬਾਈਲ ਨੰਬਰ ਏ 0300414 2608, ਯਾਨੀ 0300414268 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾ ਅੱਲਾਹ ਤਾਲਾ ਫਿਰ ਮਿਲਾਂਗੇ। ਉਸ ਵੇਲੇ ਤੱਕ ਰੱਬ ਰਾਖਾ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: There's music and then there's magic. One above FM 101.

0: FM 101, ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ। ਕਿਉਂ ਜੀ, ਕੋਈ ਸ਼ੱਕ ਹੈ ਕਿਆ?
1: There's music and then there